0: சுனிஹாஸ் சத்தியாகால வாஹிகுரு ஜி கா கால்சா வாஹிகுரு ஜி கி பதே.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀ ਹੈ ਜੋ ਲਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਚੇਤੇ ਓ ਆਪਣਾ ਚਲ ਤੇ ਰਾਖਿਓ ਚੀਤ ਸੋ ਕਹੋ ਟਲ ਗੁਰ ਸੇਵੀ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਬਖਸ਼ਿਸ਼ ਵਾਰ ਸਕਦੇ ਬਰਸ਼ਾ ਤਪ ਸਾਹਿਬ ਪਾਵਨ ਸਹਿਤ ਅੱਜ ਨਿੱਕੀ ਹੋਰ ਚ ਬੈਠ ਕੇ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸਤਿਗੁਰ ਪਾਤਸ਼ਾਹ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਸਾਰੀਆਂ ਪੈਰੀਆਂ ਨੇ, ਮਾਰੇ ਬਖਸ਼ੇ ਪੁੱਤਰ ਨਾਮੇ ਸਰਵਣ ਕੀਤੇ ਹਨ, ਸਾਸਰਾ ਦੇ ਸਵਾਸਮਾ ਗੁਰੂ ਸਾਹਿਬਾਂ ਨੇ ਆਪ ਸਭ ਗੁਰੂ ਖਾਤਮ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਅਫਸਰ ਸਾਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਗੁਰਕਾਰਾ ਕੇ ਹਾਜ਼ਰੀਆਂ ਭਰਿਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ, ਜਿੰਨੀ ਦੇਰ ਤੱਕ ਚਾਹੋ ਭਾਈ ਨਿੱਕੀ ਹੋ ਚ ਬੈਠ ਕੇ ਸਤਸੰਗ ਜੀ ਆਪ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸਤਸੰਗ ਅਫਸਰ ਸਾਨੂੰ ਬੇਨਤੀ ਹੈ ਕਿ ਹੇ ਵੱਡ ਗੁਰੂ ਘਰ, 17 ਮਈ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਸਵੇਰੇ 10 ਵਜੇ, ਸੋ ਸਾਰੀ ਸੰਗਤ ਨੇ ਵਾਰ ਵਾਰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ, ਇਸ ਸਮੇਂ ਨੂੰ ਜ਼ਰੂਰ ਅਵੇਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਹੇ ਵੱਡ ਗੁਰੂ ਘਰ, ਸਵੇਰੇ 10 ਵਜੇ 17 ਮਈ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ, ਆਪ ਜ਼ਰੂਰ ਇਸ ਸਮੇਂ ਤੋਂ ਲਾਭ ਚਾਹੁੰਦੇ ਹੋਏ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ। ਸਾਧ ਸਿੰਘ ਜੀ ਆਪ ਸਿੰਘ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਆਪ ਦੇ ਉੱਤੇ ਉਹ ਕੰਸਟਰਕਸ਼ਨ ਹੋ ਰਹੀ ਹੈ ਅਤੇ ਕਾਫੀ ਖਰਚੇ ਆ ਰਹੇ ਨੇ, ਸੋ ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਮਾਰੇ ਚਰਨਾਂ 'ਚ ਹਾਜ਼ਰੀ ਪੜਦੇ ਹਾਂ, ਸੰਗਤਾਂ ਨੇ ਸੇਵਾ ਵਾਸਤੇ ਮਾਇਆ ਭੇਟਾ ਕੀਤੀ ਹੈ ਬਟ ਭਾਗੇ ਹਨ, ਪਰ ਜਿੰਨਾ ਅੱਜ ਤੱਕ ਨਹੀਂ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਸੇਵਾ ਕਰੋ, ਆਪਾਂ ਆਪਣੇ ਸੰਗਤ ਘੱਟ ਕੇ ਜ਼ਰੂਰ ਬਾਰੇ ਚੀਜ਼ਾਂ ਪ੍ਰਾਪਤ ਕਰਨੀਆਂ ਨੇ। ਸਤਸੰਗ ਜੀ ਭਾਈ ਪਿੰਦਰ ਪਾਲ ਸਿੰਘ ਸਾਡੇ ਪਾਸ ਆਏ ਨੇ, ਆਪ ਸੰਗਤਾਂ ਨੂੰ ਪਤਾ ਹੈ ਕਿ ਉਹ ਸ਼ਾਮਾਂ ਨੂੰ ਜ਼ਰੂਰ ਅੱਜ ਕਥਾ ਕਰਨਗੇ ਤਕਰੀਬਨ 7:30 ਤੋਂ ਲੈ ਕੇ 9:15 ਤੱਕ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਹਾਜ਼ਰੀਆਂ ਭਰੋ ਅਤੇ ਆਪ ਸੰਗਤ ਲਾਭ ਉਠਾਓ। ਸਤਸੰਗ ਜੀ ਆਪ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਫਤਿਹ ਕੀਤਾ ਸੀ, ਜੋ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨਾਲ ਜ਼ੁਲਮ ਕੀਤੇ, ਸੋ ਉਹਨਾਂ ਨੂੰ ਇਹ ਦੱਸਿਆ ਸੀ ਕਿ ਮਜ਼ਦੂਰ ਕਿਵੇਂ ਜ਼ੁਲਮ ਕਰੀਦਾ। ਸੋ ਸਤਸੰਗ ਜੀ ਸੰਗਰਾਂਦ ਹੈ ਜੇਠ ਦੇ ਮਹੀਨੇ ਦੀ 15 ਤਰੀਕ ਨੂੰ, ਆਪਣੇ ਹਾਜ਼ਰੀਆਂ ਭਰਨੀਆਂ ਨੇ, ਛੋਟਾ ਘੱਲੂ ਘਰ ਕਾਨੂੰਨ ਸ਼ਾਮ ਦਾ ਜੋ ਆਪ ਦੇ ਸੰਗਤਾਂ ਨੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਉਹ 17 ਮਈ ਨੂੰ ਹੋਇਆ ਸੀ ਛੋਟਾ ਘੱਲੂਘਾਰਾ। ਸੋ ਕਾਨੂੰਨ ਦੀ ਸ਼ਾਮ 'ਚ ਸਤਸੰਗ ਜੀ ਉੱਥੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਸਾਡੇ ਵੱਧ ਸ਼ਾਦ ਦਿੱਤੇ ਹੈ, ਉਹਨਾਂ ਜ਼ਰੂਰ ਉਸ ਦਿਨ ਆਓ ਯਾਦ ਕਰੋ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਸਤਸੰਗ ਜੀ ਹੁਣ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੀ ਕਥਾ ਕੀਰਤਨ ਕਰਨਗੇ ਆਪ ਜੀ ਨੂੰ ਠੀਕ 7 ਵਜੇ ਤੱਕ, ਭਾਈ ਸਾਹਿਬ ਆਰਤੀ ਕੀਰਤਨ ਨਾਨ ਸਮਰ ਦੁਆਰਾ ਆਪ ਨੂੰ 7 ਵਜੇ ਤੱਕ ਬਾਅਦ ਚਰਨਾ ਜੋੜਾ ਸਨਮਾਨ ਪ੍ਰਾਪਤ ਕਰਨਗੇ, ਉਹਨਾਂ ਬਾਅਦ ਕਥਾ ਹੋਵੇਗੀ, ਉਸ ਦੇ ਬਾਅਦ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸੁਸ਼ੀਲਾ ਅਤੇ ਉਸ ਤੋਂ ਬਾਅਦ ਕਥਾ ਕਰਨਗੇ ਭਾਈ ਚੰਦਰਪਾਲ ਸਿੰਘ ਜੀ। ਸੋ ਭਾਈ ਸਾਹਿਬ ਨੂੰ 6:50 ਦਾ ਕੀਰਤਨ ਕਰਨਾ, ਉਸ ਤੋਂ ਬਾਅਦ ਕੀਰਤਨ ਜਿਹੜਾ ਹੈ ਦੂਸਰਾ ਉਹ ਹੋਏਗਾ 7:30 ਤੱਕ, 7:30 to 8:45 ਤੱਕ ਭਾਈ ਚੰਦਰਪਾਲ ਸਿੰਘ ਜੀ ਕਥਾ ਕਰਨਗੇ। ਸੋ ਭਾਈ ਸਾਹਿਬ ਤਿਆਰ ਨੇ, ਬੇਨਤੀ ਕਰੀਏ ਤੁਸੀਂ ਨਰਮ ਕਰਨ ਇਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ ਜਿਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਦਸਾਂ ਪਰਸੋਂ ਹਰਿਸ਼ ਕੀਰਤਨ ਕਰਦੇ ਹਾਂ ਬੈਂਕ ਕਰਦੇ ਹਾਂ ਭੁੱਲਾਂ ਚੁੱਕਾਂ ਟੁੱਟੀਆਂ ਹੋ ਗਈਆਂ ਹੋਣਗੀਆਂ ਗੁਰੂ ਮਹਾਰਾਜ ਕਿਰਪਾ ਕਰਨਾ ਕਿ ਸਮਰਥ ਬਖਸ਼ਿਸ਼ ਕਰਨ ਦੀ ਆਓ ਸਾਧ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿੰਨਾਂ ਦੇ ਜੱਥੇ ਪਾਸੋਂ ਕੀਰਤਨ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਫਤਿਹ ਦਾ ਜਵਾਬ ਫਤਿਹ ਦੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਮੇਰੀ ਜਾਤ ਕਾ ਸਭ ਕਾ ਹਸਨਿਹਾਰ ਬਲਿਹਾਰੀ ਇਸ ਜਾਤ ਕਾ ਜੈ ਜੈ ਪਿਓ ਸਿਰਜਣਹਾਰ ਸਰਹੰਦ ਫਤਿਹ ਦੇ ਪਵਿੱਤਰ ਦਿਹਾੜੇ ਤੇ ਆ ਕੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰ ਭਰ ਕੇ ਅਲਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆਪ ਗੁਰੂਆਂ ਦੀ ਬਖਸ਼ ਹੋਏ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਨੂੰ ਪਤਾ ਹੈ ਅੱਜ ਸਰਹੰਦ ਫਤਿਹ ਦਾ ਦਿਨ ਹੈ, ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਸਰਹੰਦ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕੀਤਾ ਸੀ ਅਤੇ 2 ਦਿਨ ਹੋਰ ਲੱਗੇ ਨੇ ਡਾਕਟਰ ਗੰਡਾ ਸਿੰਘ ਜੀ ਦੇ ਲਿਖਤ ਦੇ ਅਨੁਸਾਰ। ਅਤੇ ਬਹੁਤ ਸਾਰੇ 12 ਮਈ ਨੂੰ ਕਹਿੰਦੇ ਨੇ ਅਤੇ ਉਹਨਾਂ ਨੇ ਲਿਖਿਆ 14 ਨੂੰ ਫਿਰ ਫਤਿਹ ਹੋਈ ਸੀ। ਸੋ ਬਹੁਤਾ ਫਰਕ ਨਹੀਂ, ਮਈ ਦੀ ਗੱਲ ਚੇਤੇ ਰੱਖੀ ਆਪਾਂ। ਸੋ ਹੁਣ ਸੂਚਨਾਵਾਂ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਸਾਡੇ ਪਾਤਸ਼ਾਹ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਰਕਾਰ ਜੋ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਆਏ ਹੋਏ ਨੇ, ਸੰਗਤਾਂ ਜਿਨ੍ਹਾਂ ਨੂੰ ਨਹੀਂ ਪਤਾ ਔਰ ਇੰਟਰਨੈਟ 'ਤੇ ਸਰਵਣ ਕਰ ਰਹੇ ਹੋ, ਸਾਰਿਆਂ ਦੇ ਚਰਨਾਂ 'ਚ ਦਾਸ ਦੀ ਨਿੱਜੀ ਤੌਰ 'ਤੇ ਬੇਨਤੀ ਹੈ। ਕੰਮਕਾਰ ਤਾਂ ਹੁੰਦੇ ਰਹਿਣੇ ਨੇ ਦੁਨੀਆਂ ਦੇ ਜੀ, ਗੁਰਬਾਣੀ ਦੀ ਕਥਾ ਹਰ ਵੇਲੇ ਨਹੀਂ ਮਿਲਣੀ। ਬੇਨਤੀ ਹੈ ਆ ਕੇ ਦਰਬਾਰ 'ਚ ਬੈਠ ਕੇ ਸੰਗਤੀ ਰੂਪ ਵਿੱਚ ਇਲਾਹੀ ਬਾਣੀ ਦੀ ਕਥਾ ਜੋ ਹੋ ਰਹੀ ਆ ਉਹਨਾਂ ਦੀ ਪਾਸੋਂ ਗੁਰੂ ਦੀ ਬਖਸ਼ ਦੁਆਰਾ ਉਹ ਆਪਾਂ ਸਰਵਣ ਕਰਕੇ ਗੁਰੂ ਦੀਆਂ ਬਖਸ਼ਾਂ ਲਈਏ। ਹੁਣ ਸੂਚਨਾਵਾਂ, 15 ਤਰੀਕ ਨੂੰ ਸਿਗਨਾਲ ਜੇਠ ਹੈ ਜੀ, 17 ਨੂੰ ਹੈ ਛੋਟਾ ਘੱਲੂਘਾਰਾ ਗੁਰਦਾਸਪੁਰ ਵਾਲਾ, ਅਤੇ ਬਾਕੀ ਸੂਚਨਾਵਾਂ ਸਾਰੀਆਂ ਛੱਡ ਜਾਣੀਆਂ ਨੇ ਮੈਂ। ਅਤੇ ਬੇਨਤੀ ਕਰਾਂ ਸਾਡੇ ਪਾਸ ਆ ਕੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ 27 ਮਈ ਤੋਂ ਲੈ ਕੇ 31 ਮਈ ਤੱਕ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਾ ਹੈ। ਹੁਣ ਭਾਈ ਸਾਹਿਬ ਜੀ ਦੇ ਕੀਰਤਨ ਦਾ ਕਥਾ ਦਾ ਸਮਾਂ ਨੋਟ ਕਰ ਲਓ, ਸ਼ਨੀਵਾਰ ਤੱਕ ਸਮਾਂ ਹੈ ਜੀ 7:30 ਤੋਂ 9:15 ਰੋਜ਼ ਸ਼ਾਮ ਨੂੰ, ਐਤਵਾਰ ਨੂੰ ਹੈ ਜੀ 12:15 ਤੋਂ 1:30 ਵਜੇ ਤੱਕ। ਆ ਕੇ ਬਖਸ਼ਾਂ ਲਓ। ਬੇਨਤੀ ਹੈ ਫਿਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਧੰਨ ਵਾਖੇ ਗੁਰੂ ਸਾਖੀਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰਥ

ਦੇਹ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ

जाके जी परान कबीर लागी प्रीत सुजान स्यो बरज लोग अजान ताशों टूटी क्यों बने जाके जी परान कबीर कोठे मंडप खेत कर काहे मरो सवार कारज साढ़े तीन हाथ कनी ता पौने चार कबीर कोठे मंडप खेत कर काहे मरो सवार कारज साढ़े तीन हाथ कनी ता पौने चार वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी ने हाजरी भरी है। अमृत गुरबाणी दा कीर्तन भाई रसीला जी दा जथा आप जी नूं सरवण करा रहा सी और उन्हां ने कीर्तन दी समाप्ति कलगीधर स्वामी जी दे इस बचन नाल कीती है। धन जियो तें को जुग माहे ਉਹ ਧੰਤਾ ਯੋਗ ਨੇ ਕਿ ਜਿਹੜੇ ਆਪਣੇ ਮੁੱਖ ਤੋਂ ਕਰਤਾਰ ਨੂੰ ਯਾਦ ਕਰਦੇ ਆ ਤੇ ਚਿੱਤ ਦੇ ਅੰਦਰ ਆਤਮਕ ਤੌਰ ਤੇ ਲੜਨ ਵਾਸਤੇ ਵੀ ਉਹ ਵਿਕਾਰਾਂ ਦੇ ਨਾਲ ਯੁੱਧ ਕਰ ਰਹੇ ਹਨ। ਧਨ ਜਿਉ ਤੇ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜੇ ਭਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਹੈ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੈ ਗਿਆਨੈ ਕੀ ਮੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ। ਸਤਿਗੁਰਾਂ ਨੇ ਜਿੱਥੇ ਬਾਰ ਮੁਖੀ ਯੁੱਧ ਦਾ ਜ਼ਿਕਰ ਕੀਤਾ ਇਸ ਰਚਨਾ ਵਿੱਚ ਸਤਿਗੁਰੂ ਨੇ ਆਪਣੇ ਅੰਦਰ ਮਨੁੱਖ ਦੇ ਅੰਦਰ ਉਹਨਾਂ ਵਿਸ਼ੇ ਵਿਕਾਰਾਂ ਦੀਆਂ ਉਹਨਾਂ ਬਿਰਤੀਆਂ ਨਾਲ ਜੋ ਮੁਕਾਬਲਾ ਕਰਨਾ ਹੈ ਉਹਨਾਂ ਨੂੰ ਦੈਵੀ ਗੁਣਾਂ ਦੇ ਨਾਲ ਕਿਵੇਂ ਹਰਾਇਆ ਜਾ ਸਕਦਾ ਹੈ ਉਸ ਦਾ ਜ਼ਿਕਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਹੈ। ਸੰਗਤ ਜੀ, ਪਿਛਲੇ ਮੇਰਾ ਖਿਆਲ 3 ਸਾਲ ਹੋ ਚੱਲੇ ਆ ਗੁਰਦੁਆਰਾ ਬਰਾੜ ਸ਼ਾਹ ਸੈਕਰਾਮੈਂਟ ਤੋਂ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜੋ ਸਲੋਕ ਨੇ ਇਹਨਾਂ ਦੀ ਵਿਚਾਰ ਆਰੰਭ ਕੀਤੀ ਸੀ। ਵੱਖ ਵੱਖ ਥਾਵਾਂ ਤੇ ਅਮਰੀਕਾ ਵਿੱਚ ਵੀ, ਨਿਊਜ਼ੀਲੈਂਡ ਵੀ, ਭਾਰਤ ਵਿੱਚ ਵੀ, ਕੈਨੇਡਾ ਵੀ ਉਹ ਲੜੀਵਾਰ ਦਾਸ ਕਥਾ ਕਰਦਾ। ਉਸ ਦਾ ਕਾਰਨ ਹੈ 2 ਦਿਨ ਕਥਾ, 3 ਦਿਨ ਕਥਾ, 1 ਦਿਨ ਕਥਾ ਕਰਨੀ ਉਸ ਨਾਲ ਲੜੀ ਨਹੀਂ ਬਣਦੀ। ਜਦੋਂ ਕਿਤੇ 5-7 ਦਿਨ, 10 ਦਿਨ ਇਕੱਠੇ ਮਿਲ ਜਾਂਦੇ ਆ ਤੇ ਉਦੋਂ ਚਿੱਤ ਕਰਦਾ ਕਿ ਲੜੀਵਾਰ ਸਤਿਗੁਰਾਂ ਦੇ ਅੰਮ੍ਰਿਤ ਬਚਨ, ਉਹਨਾਂ ਦੀ ਵਿਚਾਰ ਗੁਰੂ ਸੰਗਤ ਨਾਲ ਸਾਂਝੀ ਕੀਤੀ ਜਾਏ। ਸਾਧ ਸੰਗਤ ਜੀ, ਉਸ ਚੱਲ ਲਈ ਲੜੀਵਾਰ ਕਥਾ ਅਨੁਸਾਰ ਭਗਤ ਕਬੀਰ ਸਾਹਿਬ ਜੀ ਦੇ 2 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਵੇਂ ਮੈਨੂੰ ਯਾਦ ਹੈ ਇਹ ਸਲੋਕ ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਟਰੇਸੀ ਵਿਖੇ ਵੀ
दास ने संखेप जी बेनती की सी पर अज उसे अमृत बचन आपां दुबारा विचारांगे। जितने जितने शलोक सतगुरां दी कृपा नाल हुंदे गए विचार आपां करांगे, क्योंकि भावे इन्हां दोनां शलोकां दा प्रकरण वक्रो वक्रा है, पर मेरी इच्छा है कि इस फेरी विच इस अस्थान ते फ्री माउंट साहिब एल सबरान ते इन्हां पवित्र शलोकां दी विचार मुकम्मल हो सके। आप जितने सतगुरां दी चरण शरण विच सुभाए मान को संगत जी असीस बख्शो, कोई रसना विरवी वांझी ना रहे, प्यार अदब सहित उच्चारण करो जी, सतनाम श्री वाहे गुरु साहेब जीओ, फिर उच्चारण करो जी, सतनाम श्री वाहे गुरु साहेब जीओ। भगत कबीर साहब जी अज दी इस लड़ी दे विच जो सतगुरां दा अमृत बचन है भगत साहब जी दा, उस विच दो तरह दी बिरती दा जिक्र कीता गया है। एक तां ओ जिसनू परमात्मा ने तरस करके अपने प्यार दी प्रीत दी दात बख्श दित्ती। कल भी आपां जदों बचन पढ़ रहे सां विचार कर रहे सां ते सारी विचार आपां सिर्फ सतगुरु दे इस बचन दी कीती, तू चित आवै तेरी मया। ते मेरे अज भी मन च कहे ए प्रीत भी करता पुरख वैगुरु आप तरस करके लांदा है, अपने आप नहीं लगती। सतगुरु बचन कर रहे ने भगत जी, एक पासे ओ ने जिन्हां दा प्यार जिन्हां दी मोहब्बत जिन्हां दा नेहो करते पुरख वैगुरु जी नाल लग गया, ते दूजे पासे परमात्मा ने आप ही खेड़ रची है। जिथे परमात्मा नू प्यार करन वाले पैदा हुए उथे उन्हां दा विरोध करन वाले उन्हां नू भंडन वाले उन्हां नू निंदन वाले उन्हां बहुत सारे यत्न किए, इथों तक कि शरीरक तौर ते भी उन्हां नू खत्म करन दा यत्न किया जिहड़े परमात्मा नू मुहब्बत करदे। सतगुरु कहिंदे दो तरह दियां बिरतियां दी लड़ाई है, एक पासे करतार वाहगुरु जी दा प्रेम है ते दूजे पासे निंदक बंदियां दी अपनी एनर्जी है। बस ये दो घोल ही चलते ने दुनिया विच, चाहे बाहर मुखी आप जी देख लो चाहे अंतर मुखी देख लो, अंदर भी यह दो तरह की लड़ाई हो रही है, जा चंगे ख्याल ने जा मंदे ख्याल ने। बाहर मुखी देखोगे जो अंदर है वो ही बाहर है, बाहर भी दो तरह के संसार भी लोग मिलेंगे, बड़े श्रेष्ठ चंगे पुरश भी मिलेंगे, तो याद रखियो चंगिया पुरशा उत्ते चिक्कड़ सुटन वाले की भी कमी कोई नहीं, हर थां ते मिलेंगे। थोड़े पहला ही आप अर्थ कर ली, क्योंकि अपना मकसद है कि गुरु शब्द गुरबाणी के अर्थां वल ध्यान देना। जिहड़े अर्थ आप अज कर रहे हैं, मेरा ख्याल ये पिछले महीने मार्च विच मैं कथा की, पिछले महीने उस नाल ये कथा मेल नहीं खाएगी, क्योंकि सतगुरु के खजाने ही इन्ना ज्यादा है जी। इत्थे सतगुरां ने बचन किया कबीर लागी प्रीत सुजान स्यों, आप जी उत्ते शलोक के दर्शन कर रहे हो, भगत कबीर साहब जी बचन कर रहे ने। लागी का लफ जी अर्थ आप समझने जी, पंजाबी च कह जाएंगे लग गई जुड़ गई जी। प्रीत का अर्थ है प्यार, अगला बचन सुजान नन्ने नाल कह जी, उंज सुजान शब्द भी आंदा बाणी च सुजान। असी सुजान का लफ जी अर्थ करने हैं जी स्याणा, पर इहदा जे अखरी अर्थ करके देखो सुजान अंदर दियां जानन वाला, जिहड़ा साडे अंदर नूं जानदा है, जिन्हों आप जी पढ़ दिओ घट घट के अंतर की जानत भले बुरे की पीर पछांत, इहदा अर्थ है अकाल पुरख वाहिगुरु। सतगुरां ने शब्द सुजान ही वरत्या, लागी प्रीत सुजान स्यों, जिहड़ा सुगड़ है सुजाणा है जिहड़ा अंदर नूं जानदा है। साडी कबीर साहब कहिंदे प्रीत उस करतार नाल परमात्मा नाल लागी, हुण उहदे विच रुकावट कौन बंदे पा रहे आ। महाराज कहिंदे बरजै, बरजै दा अर्थ हुंदा है रोक लैणा। असीं पंजाबी शब्द वरतने जी वरजना, शायद तुहानूं पता होणा है
ਇਹ ਲਫ਼ਜ਼ ਆਪਣੇ ਵਰਦੇ ਸਾਂ ਕਿਹਨੂੰ ਵਰਜ ਦਿੱਤਾ, ਇਹਦਾ ਵਰਜ ਦਾ ਅਰਥ ਰੋਕ ਦੇਣਾ। ਸ਼ਾਇਦ ਇੱਕ ਪੇਂਡੂ ਸ਼ਬਦ ਤੁਹਾਨੂੰ ਹੋਰ ਯਾਦ ਹੋਵੇ, ਸਾਡੇ ਬਾਰ ਚ ਕਹਿੰਦੇ ਹੁੰਦੇ ਸਨ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਤੇ ਕਹਿੰਦੇ ਸਨ ਇਹਨਾਂ ਘਰਾਂ ਦੀ ਰੋਟੀ ਅਸੀਂ ਆਪਣੇ ਘਰ ਚ ਵਰਜੀ ਹੈ। ਮੇਰਾ ਖਿਆਲ ਸ਼ਾਇਦ ਵੱਖਰੀ ਵੱਖਰੀ ਬੋਲੀ ਹੈ ਨਾ ਜੀ, ਉਹਦਾ ਮਤਲਬ ਸੀ ਸੱਦਾ ਦੇਣਾ। ਇੱਥੇ ਵਰਜ ਸ਼ਬਦ ਆਇਆ ਹੈ, ਉਂਝ ਅਸੀਂ ਪੰਜਾਬੀ ਸ਼ਬਦ ਵੇਨੇ ਵਰਜ ਦੇਣਾ। ਤੇ ਮੈਂ ਇੱਕ ਵਾਰ ਸੰਗਤ ਜੀ ਬੇਨਤੀ ਕੀਤੀ ਸੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਜਿਹੜੀ ਹੈ, ਚਲੋ ਇਹ ਰਿਪੀਟ ਕਰ ਲਾਂਗਾ, 505 ਸਾਲਾਂ ਦੀ ਜਿਹੜੀ ਵਕੈਬਲਰੀ ਭਾਰਤ ਦੀ ਸੀ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਜਿਵੇਂ ਤਰਕਣੀ ਇੱਥੋਂ ਦੇ ਬੱਚੇ ਨੇ, ਮੇਰਾ ਖਿਆਲ ਉਹ ਰਾੜਾ ਸ਼ਬਦ ਨਹੀਂ ਬੋਲਿਆ ਜਾਂਦਾ, ਅੱਖਰ ਨਹੀਂ ਉਚਾਰਨ ਕੀਤਾ ਜਾਂਦਾ, ਉਹ ਰਾੜਾ ਅਕਸਰ ਬੋਲਦੇ ਆ। ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਮੈਂ ਕਈ ਵਾਰੀ ਸ਼ਰਾਨ ਹੁੰਦਾ, ਕਬੀਰ ਸਾਹਿਬ ਨੇ ਵੀ ਰਾੜੇ ਦੀ ਥਾਂ ਤੇ ਜਿਹੜਾ ਸ਼ਾਦਾ ਸ਼ਬਦ ਵਰਤਿਆ ਉਹ ਰਾੜਾ ਵਰਤਿਆ। ਜਿਵੇਂ ਅਸੀਂ ਪਾਠ ਕਰਦੇ ਹਾਂ ਝਗੜਾ ਏਕ ਨਬੇਰੂ ਰਾਮ, ਹੁਣ ਪੰਜਾਬੀ ਚ ਆਪਾਂ ਝਗੜਾ ਨਹੀਂ ਕਹਾਂਗੇ, ਜਦੋਂ ਬੋਲਾਂਗੇ ਸ਼ਬਦ ਕਰਾਂਗੇ ਝਗੜਾ ਜੀ, ਤੇ ਨਬੇੜੇ ਦੀ ਥਾਂ ਆਪਾਂ ਨਬੇੜਾ ਕਹਾਂਗੇ। ਹਾਲਾਂਕਿ ਸ਼ਬਦ ਸਾਡੀ ਬੋਲੀ ਚ ਆਪਾਂ ਰਾੜਾ ਬੋਲਾਂਗੇ, ਨਬੇੜੋ ਝਗੜਾ ਸ਼ਬਦ ਉੱਥੇ ਸ਼ਬਦ ਵਰਤਿਆ ਗਿਆ, ਕਬੀਰ ਸਾਹਿਬ ਨੇ ਰਾੜਾ ਵਰਤਿਆ ਹੈ ਜੀ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਮੈਂ ਬੇਨਤੀ ਕਰਾਂ ਇੱਥੇ ਸ਼ਬਦ ਕਹਿ ਕਿ ਵਰਜੈ, ਇਹਦਾ ਅਰਥ ਰੋਕਦੇ ਨੇ। ਕੌਣ? ਕਬੀਰ ਸਾਹਿਬ ਕਰਨ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਕ ਅਜਾਨ। ਅਜਾਨ ਦਾ ਅਰਥ ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਜਿਹੜੇ ਜਾਣਕਾਰ ਨਹੀਂ। ਹਾਲਾਂਕਿ ਗੁਰਬਾਣੀ ਚ ਅਸੀਂ ਅਜਾਨ ਸ਼ਬਦ ਨਿਆਣੇ ਵਾਸਤੇ ਵੀ ਕਈ ਵਾਰੀ ਵਰਤ ਲੈਂਦੇ, ਇੱਥੇ ਅਜਾਨ ਦਾ ਅਰਥ ਜਿਨ੍ਹਾਂ ਨੂੰ ਪ੍ਰੀਤ ਬਾਰੇ ਸਮਝ ਹੀ ਕੋਈ ਨਹੀਂ, ਨਾਮ ਬਾਰੇ ਕੋਈ ਸਮਝ ਨਹੀਂ, ਬਾਣੀ ਬਾਰੇ ਕੋਈ ਸਮਝ ਨਹੀਂ, ਸਿਮਰਨ ਬਾਰੇ ਕੋਈ ਸਮਝ ਨਹੀਂ, ਆਤਮਕ ਤੌਰ ਤੇ ਕਿਵੇਂ ਆਪਣੇ ਅੰਦਰ ਨੂੰ ਜਿੱਤਣਾ ਕੋਈ ਸਮਝ ਨਹੀਂ। ਪਰ ਉਹ ਮੂਰਖ ਬੰਦੇ ਜਿਹੜੇ ਨੇ ਉਹ ਇਬਾਦਤ ਕਰਨ ਵਾਲੇ ਬੰਦਿਆਂ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੇ ਆ, ਉਹਨਾਂ ਨੂੰ ਰੋਕਦੇ ਪੈਂਦੇ ਆ, ਤੇ ਰੋਕਦਿਆਂ ਕਹਿੰਦੇ ਇਹ ਕਿਹੜੇ ਕੁਰਾਏ ਪੈ ਗਏ। ਰੋਕਦੇ ਪਏ ਨੇ ਮੂਰਖ, ਅਜਾਨ ਦਰ ਤੇ ਜਿਹਨੂੰ ਸਮਝ ਕੋਈ ਨਹੀਂ, ਬੇਸਮਝ ਕਹੋ ਉਂਝ ਟੀਕਾਕਾਰਾਂ ਨੇ ਸ਼ਬਦ ਮੂਰਖ ਵਰਤਿਆ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਕ ਅਜਾਨ। ਅਜਾਨ ਬੰਦੇ ਜਿਹੜੇ ਨੇ ਉਸ ਪਿਆਰ ਨੂੰ ਰੋਕਦੇ ਪਏ ਆ, ਪਿਆਰ ਨਹੀਂ ਕਰਨ ਦਿੰਦੇ। ਹੁਣ ਕਬੀਰ ਸਾਹਿਬ ਅੱਗੇ ਬਚਨ ਕਰਦੇ ਆ ਕਿ ਇਹ ਹੋ ਕਿਵੇਂ ਸਕਦਾ ਹੈ। ਤਾਂ ਸਿਉ ਟੂਟੀ, ਤਾਂ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਤਿਸ ਨਾਲ, ਟੂਟੀ ਦਾ ਅਰਥ ਆਪਾਂ ਸਮਝਣਾ ਟੁੱਟ ਜਾਣੀ। ਤਾਂ ਸਿਉ ਟੂਟੀ ਕਿਉਂ ਬਣੇ? ਜੇ ਉਸ ਪਰਮਾਤਮਾ ਨਾਲ ਹੀ ਆਪਾਂ ਪਿਆਰ ਨਹੀਂ ਕਰਨਾ, ਉਹਨੂੰ ਪ੍ਰੀਤ ਨਹੀਂ ਕਰਨੀ, ਉਹਦੇ ਨਾਲ ਤੋੜ ਕੇ ਸਾਡੀ ਜ਼ਿੰਦਗੀ ਦਾ ਕੀ ਬਣੇਗਾ? ਇਹ ਨਿਭ ਨਹੀਂ ਸਕਦੀ। ਤਾਂ ਸਿਉ ਟੂਟੀ ਕਿਉਂ ਬਣੇ? ਕਿਉਂ ਜੀ? ਜਾ ਕੇ ਜੀ ਪ੍ਰਾਣ, ਜਾ ਕੇ ਦਰਸ ਕਹਿ ਜਿਸ ਦੇ, ਜਿਸ ਪਰਮਾਤਮਾ ਦੀ ਦਿੱਤੀ ਹੋਈ ਜਿੰਦ ਹੈ, ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਾਨ ਹੈ, ਇਹ ਪ੍ਰਾਣ ਨੇ ਜਿਸ ਪਰਮਾਤਮਾ ਨੇ ਦਿੱਤੇ, ਤੇ ਉਹਦੇ ਨਾਲ ਪਿਆਰ ਕਰਕੇ ਸਾਨੂੰ ਕੋਈ ਤੋੜਨ ਦਾ ਯਤਨ ਕਰੇ, ਜਿਨ੍ਹਾਂ ਇੰਨਾ ਕੋਈ ਦਿੱਤਾ ਉਹਦੇ ਨਾਲ ਤੋੜ ਕੇ ਸਾਡੀ ਕਿਵੇਂ ਬਣੇਗੀ ਜੀ? ਮੈਂ ਬੇਨਤੀ ਕਰਾਂ ਜੀ, ਭਗਤ ਬਾਣੀ ਦੇ ਅਰਥ ਬੜੇ ਪੁਰਾਤਨ ਟੀਕੇ ਮਿਲ ਜਾਂਦੇ ਆ ਸਾਡੇ ਸਾਹਮਣੇ। ਸੀ ਅਕਸਰ ਜ਼ਿਆਦਾ ਜਿਹੜਾ ਪ੍ਰਚਲਿਤ ਟੀਕਾ ਜੀ ਸ਼੍ਰੀਮਾਨ ਭਾਈ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਦੇ ਪੜਿਆ ਜਾਂਦਾ ਜ਼ਿਆਦਾ। ਹਾਂਜੀ, ਮੈਂ ਕਹਿੰਦਾ ਚੱਲ ਚਾਹੀਦਾ, ਅਧਿਆਨਿਕ ਅਰਥ ਨੇ, ਵਿਆਕਰਨ ਅਨੁਸਾਰ ਅਰਥ ਨੇ, ਪਰ ਫਿਰ ਵੀ ਜਿਹੜੀ ਗੁਰਬਾਣੀ ਹੈ, ਜਿਤਨਾ ਮਰਜ਼ੀ ਕੋਈ ਵਿਦਵਾਨ ਹੋਵੇ, ਜਿਤਨਾ ਮਰਜ਼ੀ ਮਹਾਨ ਹੋਵੇ, ਜਿਸ ਅਵਸਥਾ ਵਿੱਚ ਬਾਣੀ ਉਚਾਰਨ ਕੀਤੀ ਗਈ ਹੈ, ਕੀ ਹਰ ਬੰਦੇ ਦੀ ਉਹ ਅਵਸਥਾ ਹੋ ਸਕਦੀ ਹੈ? ਅੱਖਰੀ ਅਰਥ ਤਾਂ ਬੋਧਕ ਤਲ ਦੇ ਆਪਾਂ ਕਹਿ ਦਿਆਂਗੇ। ਮੈਂ ਇੱਕ ਟੀਕਾ ਪੜ੍ਹ ਰਿਹਾ ਸਾਂ ਜੀ, ਸ਼ਾਇਦ ਨਾਂ ਤੁਹਾਨੂੰ ਪਤਾ ਹੋਵੇ, ਸੰਤ ਸੰਪੂਰਨ ਸਿੰਘ ਜੀ ਤਰਨ ਤਾਰਨੀ PhD, ਬੜੇ ਧੁਨੰਤਰ ਵਿਦਵਾਨ ਸਨ ਜੀ ਉਹਨਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਕਵਿਤਾ ਦਾ ਬਹੁਤ ਗੂੜ ਟੀਕਾ ਕੀਤਾ ਜੀ ਭਾਈ ਸੰਤ ਸੰਪੂਰਨ ਸਿੰਘ ਹੋਣਾ ਨੇ, ਤੇ PhD ਜਦੋਂ ਸ਼ਬਦ ਲੱਗਦਾ ਹੈ ਮਤਲਬ ਕੱਲੇ ਚੋਲੇ ਵਾਲਾ ਸੰਤ ਨਹੀਂ ਰਹਿੰਦੇ, ਉਹ ਬਾਣੀ ਸਨ ਜੀ, ਬਿਰਕਤ ਸਨ ਜੀ, ਇਹ ਮਤਲਬ ਉਪਰਾਮ ਜੈ ਸਨ। ਉਹਨਾਂ ਨੇ ਵੀ ਜਦੋਂ ਅਰਥ ਕੀਤੇ ਆ, ਇੱਕ ਮੈਨੂੰ ਅਰਥ ਬੜੇ ਜਚੇ, ਉਹ ਕਹਿੰਦੇ ਆ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਕ ਅਜਾਨ, ਤਾਂ ਸਿਉ ਟੂਟੀ ਕਿਉਂ ਬਣੇ, ਜਾ ਕੇ ਜੀ ਪ੍ਰਾਨ।
जे मैं अपनी जिंद ते परमात्मा नू अपने प्राण दे चुका तुसी कहो भी प्राण वापस लाया प्राण तो ओदी प्रीत विच रहिंदे ने फिर बेनती सुनियो कि जाके जी प्राण जिदे प्राण ते जिंद जिनू दे दित्ती है जिदे चरणा च मेरे प्राण ते मेरी जिंद रहिंदी है मैं जिंद तो बिना किवें जी सकांगा इहदा मतलब इह हो गया कि परमात्मा दा प्यार ही मेरी जिंद बन गया। अगे जे कि शलोक आए ना आउणगे सुन सखी जी मैं पी बसै वह जो असि अमृत बचन पढ़ने जी इथे भगत जी कह रहे ने कि जिस परमात्मा दे दित्ती कोई जिंद प्राण है उस नाल टुट के आपां किवें बच सकने खां। हुण पहली बेनती ताए कि परमेश्वर नाल प्रीत बन जाए। प्रीत दे कई पक्ष ने, कोई एक पक्ष थोड़ा है जी। केड़ी दुनिया च चीज है जिहड़ी जानदार जिस विच परमात्मा ने अपनी खिचनी पैदा की? कोई चीज देख लो। हालांकि मैं अक्सर दोहराना हुन्ना कि गुरु ग्रंथ साहिब दी सारी बाणी च किसे भी इश्क मजाजी वाले दी उदाहरण नहीं दित्ती गई। जिन्हां दा इस प्लैनर ते इश्क दी गल चलदी है भावें विद्वानां ने बहुत कुछ लिख दिता, असी किस्से सुनते रहे पढ़ते रहे, हर विद्वान ने अपने ढंग नाल कहा। भाई गुरदास साहब ने जरूर वरत्या है कि जिन्हां जे उन्हां दे बचन जिहड़ी असी पढ़ने आ भाई साहब जी दे महीवाल नूं सोहणी मैं तरदी राती ओ इश्क मजाजी दे बोल जरूर ने, पर गुरबाणी च सतगुरां ने जिन्नी भी प्रीत दी उदाहरण दई लई है जां तां ओ पुराणक भगतां दी उदाहरण लई है, उन्हां दे नामां दा जिक्र कीता है, जां मैं कल बेनती कीती सी दुनिया दे जिहड़े मोह भरे रिश्ते ने उन्हां रिश्तियां नूं प्यार दे विच लैके उहदियां उदाहरणां दित्तियां। फिर अर्शनियो जिन्हां नूं आपां टेढ़ियां मेढ़ियां जूनां कहिंदे आ, एक बार मैं पता कई साल पहला मैं गल करके गया टेढ़ियां मेढ़ियां जूनां कहिंदे आ, ते गुरु साहब जदों प्रीत की गल करदे आ वह 84 लाख जूनां विच चुन लैंदे आ, ज्यों मछली बिन पानी है क्यों जीवन पावै। आपां जे देखिए ते गुरबाणी तां कहिंदी है कई साडा अंदर यात्रा करदा मच्छियां दी जून च वी लंघिया। हुण वह मच्छी एक जीव है पर उहदे दो पक्ष रखे आ। शायद अज वर्गा तार्किक बंदा हुंदा कटाक्ष करन वाला बंदा हुंदा वह रस्ते विच टोक दिंदा, यह नहीं हो सकता जी। ते स्याणे लोग सज्जन जानदे आ कि जदों भी एक तां गल याद रखियो कविता दा अपना बहाव हुंदा है। मैं आप नूं कहा व्याकरण जिहड़ी है वह कविता दे उत्ते मैनूं खिमा कर दिओ, मैं अद्धी सिहारी भाई साहब तुहाडे कोल भाई नवनीत सिंह जी ने सूझवान ने, पर जिहड़ा कविता है कई थावां ते ओ ग्रैमर तो मुक्त हो जाती है, कई थावां ते मैं शब्द वरत्या है ते अर्थां विच भी फर्क पैंदा है। इत्थे सतगुरां ने जिहड़ी बख्शिश कीती गुरबाणी च जिन्ने प्रमाण लै प्यार दे ओ सारे दे सारे दुनियावी कीड़े मकौड़े ने जी, टेढ़ियां मेढ़ियां जूनां ने। हुण एक पासे मच्छी प्यार दी प्रतीक है ते दूजे पासे मच्छी वासना दी प्रतीक है। एक ही चीज है, पात्र तो एक ही है ना। एक पासे महाराज कहिंदे ने कि ज्यों मछली बिन पानी है क्यों जीवन पावे, बूंद भी होना चात्री को क्यों कर तृप्तावे, नाद कुरंग कै विद्या सनमुख उठतावे, भवर लोभी कुसम बासका मिल आप बंधावे। ए प्रमाण दे के त्यों संत जना हर प्रीत है देख दर्श अगावे। पर हुण इहदे नाल ही बाबा जी का बचन पढ़ लीए कि मृग मीन परिंग पतंग कुंचर एक दोख विनाश पंच दोख असाध जामै ताकि केतकास। मैं आप नूं सिर्फ बेनती इस करके कीती कि सतगुरां ने सानू उस प्रीत दे संबंध विच उस प्यार दे संबंध विच इह सानू समत दित्ती, मर्ज कीती। कोई दुनिया चीज ऐसी नहीं जिहदे विच परमात्मा ने खिचनी पैदा कीती, कीड़े मकौड़ियां च कीती। पर सतगुरु जदों इहनूं सर्व व्यापक कहिंदे आ उदों गुरु गोबिंद सिंह जी एक बचन वर्त करदे आ कि जतर ततर दिशा विशा खोए फैलियो अनुराग। वो प्यार स्वरूप है। मैं फिर बेनती करा कि पहली गल तां इह दात परमात्मा दी है कि सच्ची वह प्यार करे, वह प्यार पैदा करे। इस मेरी फिर भावें लागी प्रीत सुजान सिंह, कल आप एक पौड़ी पढ़ी सी
ਸਾਚਾ ਸਾਹਿਬ ਸਾਚ ਨਾਹੀਂ। ਉਹਦੇ ਵਿੱਚ ਇੱਕ ਤੁਕ ਸੀ ਜੀ ਕਿ ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਇੱਥੇ ਮਹਾਰਾਜ ਨੇ ਪਹਿਲੀ ਵਾਰੀ ਸ਼ਬਦ ਪਿਆਰ ਦਾ ਜ਼ਿਕਰ ਕੀਤਾ ਗੁਰਬਾਣੀ ਚ। ਹੁਣ ਬਾਕੀ ਸਾਰੀ ਬਾਣੀ ਚ ਆਪ ਜੀ ਦੇਖਦੇ ਹੋ ਮਨ ਨੂੰ ਪਿਆਰ ਕਰਨ ਵਾਸਤੇ ਰੇਮਨ ਐਸੀ ਹਰਸੋ ਪ੍ਰੀਤ ਕਰ, ਐਸੀ ਪ੍ਰੀਤ ਕਰੋ ਮਨ ਮੇਰੇ। ਇਸ ਬਾਣੀ ਦੀ ਤੁਕ ਵਿੱਚ ਇਹ ਨੀ ਕਿਹਾ ਮਨ ਤੂੰ ਪ੍ਰੀਤ ਕਰ, ਇੱਥੇ ਇਹ ਸ਼ਬਦ ਵਰਤਿਆ ਕਿਹੜੇ ਮੂੰਹ ਤੋਂ ਬੋਲ ਬੋਲਾਂ ਜਿਹਦੇ ਨਾਲ ਰੱਬ ਪਿਆਰ ਕਰਨ ਲੱਗ ਪਏ। ਫਿਰ ਬੇਨਤੀ ਸੁਣੋ, ਅਰਥ ਆਪ ਜੀ ਤੋਂ ਕਰੋਗੇ ਕਿ ਜਿੱਤ ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਉਹ ਪਿਆਰ ਕਰੇ ਖੈ ਤਾਂ ਪਿਆਰ ਸਰੂਪ ਹੀ ਹੋ। ਪਰ ਪਿਆਰਿਓ ਇਹਦਾ ਇਹ ਮਤਲਬ ਹੋ ਗਿਆ ਕਿ ਪਰਮਾਤਮਾ ਨਾਲ ਪ੍ਰੀਤ ਪੈਣੀ ਵੀ ਉਹਦੀ ਦਾਤ ਹੈ। ਆਪਣੇ ਆਪ ਪਿਆਰ ਨਹੀਂ ਪੈ ਸਕਦਾ ਜੇ ਉਹਦੀ ਕਿਰਪਾ ਨਾ ਹੋਵੇ ਤਾਂ। ਹੁਣ ਇੱਕ ਬਚਨ ਪੜੋ ਗੁਰਬਾਣੀ ਚ ਹੋਰ ਚ। ਮੈਂ ਯਤਨ ਕਰਨਾ ਹੁੰਦਾ ਜੀ, ਆਪਾਂ 30 ਸਾਲ ਹੋ ਗਏ ਮੈਨੂੰ ਹੁੰਦਿਆਂ, ਮੇਰੀ ਇੱਛਾ ਹੁੰਦੀ ਹੈ ਵੱਧ ਤੋਂ ਵੱਧ ਆਪਾਂ ਸਤਿਗੁਰੂ ਦੀ ਬਾਣੀ ਦੇ ਦਰਸ਼ਨ ਕਰੀਏ। ਸਤਿਗੁਰਾਂ ਨੇ ਇੱਕ ਬਚਨ ਕੀਤਾ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈ ਸੋ ਪਿਰਹੜੀ ਰੰਗ ਨਿਵਿਲ। ਤੂੰ ਪਿਆਰ ਕਰ ਉਹਨੂੰ ਕਹਿੰਦੇ ਆ। ਇਹ ਰਾਵਿਆ ਤੇ ਰਾਵਿਓ ਸ਼ਬਦ ਹੈ। ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਜਿਨ੍ਹਾਂ ਬੰਦਿਆਂ ਨੇ ਜਵਾਨੀ ਚ ਪਰਮਾਤਮਾ ਨੂੰ ਪਿਆਰ ਨਹੀਂ ਕੀਤਾ ਉਹ ਬੁਢੇਪੇ ਚ ਕਿੱਥੇ ਕਰ ਲੈਣਗੇ। ਕੋਈ ਸ਼ੱਕ ਨਹੀਂ ਕਿ ਜਿਹੜੇ ਅੰਦਰ ਦੇ ਸੰਸਕਾਰ ਬਣ ਜਾਂਦੇ ਨੇ, ਅੰਦਰ ਦੇ ਖਿਆਲ ਬਣ ਜਾਂਦੇ ਨੇ, ਚੇਤੇ ਰੱਖਿਓ ਕਿ ਸਰੀਰ ਦੀ ਚਮੜੀ ਢਲ ਜਾਏਗੀ, ਬਾਹਰ ਦੇ ਅੰਗ ਬਿਲਕੁਲ ਤਬਦੀਲ ਹੋ ਜਾਂਦੇ ਆ, ਅੰਦਰ ਦੇ ਬਣੇ ਹੋਏ ਸੰਸਕਾਰ ਬੰਦਾ ਭਾਵੇਂ ਕੌਮੇ ਚਲਾ ਜਾਏ ਉੱਥੇ ਹੀ ਫੁਰਨਾ ਕੰਮ ਕਰੀ ਜਾਂਦਾ, ਉਹ ਥੋੜਾ ਛੇਤੀ ਮੁੱਕਦੇ ਜੀ। ਕਹਿੰਦੇ ਜਿਸ ਬੰਦੇ ਨੇ ਜਵਾਨੀ ਚ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਉਹ ਬੁਢੇਪੇ ਚ ਕਿਵੇਂ ਕਰ ਲੂਗਾ, ਹੋ ਹੀ ਨਹੀਂ ਸਕਦਾ। ਤੇ ਗੱਲ ਉਹਨੇ ਠੀਕ, ਕਿਉਂਕਿ ਜੇ ਉਹ ਜੀ ਬਿਰਤੀ ਬਣੀ ਹੈ, ਸਾਈ ਵਸਤ ਪ੍ਰਾਪਤ ਹੋਈ ਜਿਸ ਚੋਂ ਲਾਇਆ ਖੇਤ ਜਿਹਨੂੰ ਪਿਆਰ ਕਰਦਾ। ਉਹਨਾਂ ਕਿਹਾ ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ। ਅੱਗੇ ਫਿਰ ਗੁਰੂ ਅਮਰਦਾਸ ਜੀ ਦਾ 60-62 ਸਾਲ ਦਾ ਸਮਾਂ ਤਾਂ ਕਰਮਕਾਂਡ ਚ ਨਿਕਲਿਆ। ਸਾਨੂੰ ਸਭ ਨੂੰ ਪਤਾ ਹੈ ਜੀ ਕਿ ਮਹਾਰਾਜ, ਮੈਂ ਪਿਛਲੇ ਦਿਨੀ ਆਸਟ੍ਰੇਲੀਆ ਸੀ, ਉਸ ਦਿਨ ਮੈਂ ਕਿਹਾ ਸੀ ਕਿ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਆਪਾਂ 4 ਹਿੱਸਿਆਂ ਚ ਵਿਚਾਰ ਸਕਦੇ। ਪਹਿਲਾ ਹਿੱਸਾ ਹੋਵੇ ਜਿਹੜਾ 40 ਸਾਲ ਦੇ ਕਰੀਬ ਘਰ ਦੀ ਕਿਰਤਕਾਰ ਹੈ। ਦੂਜਾ ਜ਼ਿੰਦਗੀ ਦਾ ਹਿੱਸਾ 20 ਸਾਲ ਦੇ ਕਰੀਬ ਹੈ, ਜਿਹੜਾ 6 ਮਹੀਨੇ ਘਰ ਤੇ 6 ਮਹੀਨੇ ਯਾਤਰਾ ਗੰਗਾ ਇਸ਼ਨਾਨ। ਤੀਜਾ ਹਿੱਸਾ ਹੈ ਕਿ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਿਖਮ ਤੇ ਕਰੜੀ ਘਾਲਣਾ ਘਾਲਣੀ। ਤੇ ਚੌਥਾ ਹਿੱਸਾ ਗੁਰੂ ਅਮਰਦਾਸ ਜੀ ਦਾ ਹੈ, ਗੁਰੂ ਪਦ ਤੇ ਅਸੀਨ ਹੋ ਕੇ ਸਮਾਨਵਤਾ ਦਾ ਉਧਾਰ ਕਰਨਾ। 4 ਹਿੱਸਿਆਂ ਵਿੱਚ ਆਪਾਂ ਸਤਿਗੁਰਾਂ ਦੇ ਜੀਵਨ ਨੂੰ ਦੇਖ ਸਕਦੇ। ਹੁਣ ਜਦੋਂ ਭਰ ਜਵਾਨੀ ਹੈ, ਮੈਂ ਆਪ ਨੂੰ ਬੇਨਤੀ ਕਰਾਂ, ਉਂਝ ਵੈਸੇ ਗੁਰਬਾਣੀ 40 ਸੀ ਪੁਰਮਨ ਦੀ, ਜਦੋਂ ਜਵਾਨੀ ਦੇ ਦਿਨ ਨੇ ਉਦੋਂ ਕਿਰਤਕਾਰ ਕਰ ਰਹੇ ਆ, ਲਗਾਤਾਰ ਤੁਰੀ ਜਾਂਦੇ ਆ, ਜਦੋਂ ਬੁਢੇਪਾ ਆਇਆ, ਸ਼ਬਦ ਤੁਹਾਨੂੰ ਸਭ ਨੂੰ ਪਤਾ, ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ, ਇੱਕ ਸ਼ਬਦ ਹੀ ਸੁਣਿਆ। ਤੇ ਸੱਚ ਹੈ ਕਿ ਸਾਡੇ ਘਰਾਂ ਚ ਪਤਾ ਨਹੀਂ ਹੁੰਦਾ ਵੀ ਜਿਹੜਾ ਮੇਰਾ ਭਤੀਜਾ ਇਹ ਅਮਕੇ ਘਰ ਵਿਆਹ ਹੋਇਆ। ਤੇ ਉਦੋਂ ਤਾਂ ਘਰ ਦੇ ਵਿੱਚ ਜਿਹੜਾ ਬਜ਼ੁਰਗ ਹੁੰਦਾ ਸੀ ਉਹਦੀ ਬਹੁਤ ਭਾਵੇਂ ਵੱਡਾ ਭਰਾ ਹੁੰਦਾ ਸੀ ਨਾ ਜੀ, ਸੱਚੀ ਬਾਕੀ ਛੋਟੇ ਭਰਾ ਇਹ ਹੀ ਕਹਿੰਦੇ ਹੁੰਦੇ ਸਨ, ਇਹ ਸਾਡੇ ਪਿਓਾਂ ਦੀ ਥਾਂ ਹੈ, ਇਹ ਸਾਡੇ ਬਾਪ ਦੀ ਥਾਂ। ਅੱਜ ਨਹੀਂ ਉਹ ਸਮਾਂ ਰਿਹਾ, ਇਹ ਕਿਉਂਕਿ ਹਾਲਾਤ ਇਹੋ ਜਿਹਾ ਹੋ ਚੁੱਕਿਆ ਸਮਾਜ ਦੇ। ਪਰ ਜਦੇ ਪ੍ਰੀਤ ਦਾ ਸਮਾਂ ਨਹੀਂ ਆਇਆ, ਭਤੀਜਾ ਵਿਆਹਿਆ ਹੋਇਆ, ਘਰ ਨੂੰ ਆਈ ਹੈ ਬੀਬੀ ਅਮਰੋ ਜੀ, ਗੁਰੂ ਅੰਗਦ ਸਾਹਿਬ ਜੀ ਦੀ ਬੇਟੀ, ਤੇ ਅੰਮ੍ਰਿਤ ਵੇਲੇ ਰੋਜ਼ ਨਿਤਨੇਮ ਤੋਂ ਬਿਨਾਂ ਸ਼ਬਦ ਬਹੁਤ ਪੜ੍ਹਦੀ, ਪਿਛਲੇ ਸਾਲ ਸ਼ਾਇਦ ਕਿਹਾ, ਕਿਉਂਕਿ ਉਹ ਨਿਤਨੇਮ ਦਾ ਤੇ ਹਿੱਸਾ ਹੀ ਨਹੀਂ, ਕਰਨੀ ਕਾਗਦ ਮਨ ਮਸਵਾਣੀ। ਉਸ ਵਾਸਤੇ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਵੀ ਪੜਿਆ ਜਾਂਦਾ ਸੀ। ਪਰ ਉਹ ਸ਼ਬਦ ਕਿ ਜਦੋਂ ਵਿਆਹ ਕੇ ਆਈ ਸੱਸ ਨੇ ਜਾਂ ਇੱਕੋ ਵੇੜਾ ਇਹ ਗੱਲ ਨਹੀਂ ਕੀਤੀ ਵੀ ਸਾਡੀ ਨੂੰਹ ਤਾਂ ਗੁਰੂ ਅੰਗਦ ਸਾਹਿਬ ਦੀ ਬੇਟੀ ਹੈ ਤਾਂ ਬਾਣੀ ਪੜ੍ਹਦੀ ਹੈ, ਨਹੀਂ ਅਜੇ ਸਮਾਂ ਨਹੀਂ ਆਇਆ। ਪਿਆਰ ਉਹਦੀ ਬਖਸ਼ਿਸ਼ ਹੈ। ਜਦੋਂ ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਸੁਣਿਆ, ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਗਏ, ਤੇ ਸੱਚ ਹੈ ਕਿ ਜਿਹੜਾ ਜੋਬਨ ਵਿੱਚ ਪਿਆਰ ਪੈਦਾ ਹੋਣਾ ਸੀ ਉਹ ਬੁਢੇਪੇ ਚ ਹੋ ਗਿਆ। ਫਿਰ ਉਹਨਾਂ ਨਾਲ ਕਹਿ ਦਿੱਤਾ ਵੀ ਬਾਬਾ ਜੀ ਠੀਕ ਕਹਿ ਰਹੇ ਆ,
ਕਿਉਂਕਿ ਜਵਾਨੀ ਚ ਹੁਣ ਚੌਂਕੜਾ ਜਿਹੜਾ ਵੱਜਦਾ ਬਜ਼ੁਰਗ ਮੈਂ ਬਖਸ਼ ਦਿਓ ਆਪਾਂ ਬੁਢੇਪੇ ਚ ਵੱਜਦਾ ਪਿਆ ਜੀ, ਜਿਹੜੀ ਆਵਾਜ਼ ਜਵਾਨੀ ਚ ਗਲੇ ਨਿਕਲਦੀ ਹੈ ਬੁਢੇਪੇ ਚ ਕਿੱਥੇ ਨਿਕਲਣੀ? ਗੁਰੂ ਸਾਹਿਬ ਨੇ ਤਾਂ ਬਾਣੀ ਕਿਹਾ ਮੈਨੂੰ ਨੀਰ ਬਹਿ ਤਨ ਕੀਨਾ ਭੈ ਕੇਸ ਦੁਦਵਾਨੀ ਰੁਦਾ ਕੰਠ ਸ਼ਬਦ ਨੇ ਉਚਰਿਆ ਅਬ ਕਿਆ ਕਰੇ ਪੁਰਾਣੀ। ਬੁਢੇਪੇ ਦੀ ਤਰਸਯੋਗ ਹਾਲਤ ਨੂੰ ਬਾਣੀ ਵਿਚ ਕੀ ਸਾਰੇ ਭਗਤਾਂ ਨੇ ਗੁਰੂ ਸਾਹਿਬਾਂ ਨੇ ਕਿਹਾ। ਉੱਥੇ ਸਤਿਗੁਰਾਂ ਨੇ ਉਸ ਉਮਰ ਵਿਚ ਜਦੋਂ ਮੁਹੱਬਤ ਬਣ ਗਈ ਤੇ ਗੁਰੂ ਪਦ ਤੇ ਅਸੀਨ ਹੋ ਕੇ ਉਹਨਾਂ ਕਿਹਾ ਹਾਂ ਜਵਾਨੀ ਸੰਭਾਲੋ ਪਰ ਤੁਸੀਂ ਬਾਬਾ ਜੀ ਕਹਿ ਰਹੇ ਨੇ ਕਿ ਉਹਦੇ ਨਾਲ ਪਿਆਰ ਕਰੋ। ਕਹਿਣ ਲੱਗੇ ਨਹੀਂ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗ ਗਈ। ਆਪਣੇ ਆਪ ਪਿਆਰ ਲੱਗ ਜੂਗਾ ਜੀ, ਖਿੱਚ ਨਾ ਲੱਗ ਜੂਗਾ। ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚਾ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਵੇ ਗੁਰੂ ਜੀ ਮੈਂ ਫਿਰ ਬੇਨਤੀ ਸੁਣਿਓ, ਇਹ ਪ੍ਰੀਤ ਵੀ ਉਹਦੀ ਦਾਤ ਹੈ, ਲਾਗੀ ਪ੍ਰੀਤ ਸੁਜਾਨ ਸਿਓ। ਮੈਂ ਫਿਰ ਬੇਨਤੀ ਕਰਾਂਗਾ, ਜਿਸ ਹਿਰਦੇ ਵਿਚ ਵੀ ਪ੍ਰੀਤ ਪੈਦਾ ਹੋ ਜਾਏ ਉਸ ਪ੍ਰੀਤ ਨੂੰ ਸ਼ੁਕਰ ਵਿਚ ਲੈ ਕੇ ਜਾਏ, ਦਾਤੇ ਵੱਲ ਲੈ ਕੇ ਜਾਏ, ਉਹਨੂੰ ਆਪਣੀ ਸਾਧ ਨਾਲ ਮਨਾ ਤੂੰ ਨਾ ਜੋੜ। ਮਹਾਰਾਜ ਕਹਿੰਦੇ ਇਹ ਪਿਆਰ ਦਾ ਪਿਆਲਾ, ਇਹ ਪ੍ਰੇਮ ਦੀ ਪ੍ਰੀਤ, ਜਿਸ ਉੱਤੇ ਉਹਦੀ ਕਿਰਪਾ ਹੋ ਜਾਏ ਉਹਨੂੰ ਹੀ ਮਿਲਦੀ ਹੈ। ਪਹਿਲੀ ਮੈਂ ਬੇਨਤੀ ਕੀਤੀ ਪਿਆਰ ਉਹਦੇ ਨਾਲ ਲੱਗ ਜਾਣਾ, ਉਂਝ ਪ੍ਰੀਤਾਂ ਬਹੁਤ ਨੇ ਜੀ। ਗੁਰਬਾਣੀ ਚ ਇੱਕ ਸ਼ਬਦ ਹੁੰਦਾ ਹੈ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਗੁਰੀਆ ਸ਼ਬਦ ਆਇਆ ਬਾਣੀ ਚ। ਇੱਕ ਹੋਰ ਹੁੰਦਾ ਗੁਰੂ ਮੁਖ ਦੇਖ ਗਰੂ, ਗਰੂ ਦਾ ਅਰਥ ਵੱਡਾ। ਪ੍ਰੀਤ ਪ੍ਰੀਤ ਗੁਰੀਆ, ਫਿਰ ਬੇਨਤੀ, ਗੁਰੀਆ ਦਾ ਅਰਥ ਵੱਡਾ। ਪ੍ਰੀਤਾਂ ਬਹੁਤ ਨੇ, ਮਾਂ ਪੁੱਤ ਦਾ ਪਿਆਰ, ਪਤੀ ਪਤਨੀ ਦਾ ਪਿਆਰ, ਮਿੱਤਰ ਦਾ ਪਿਆਰ, ਪਿਓ ਪੁੱਤ ਦਾ ਪਿਆਰ, ਬਹੁਤ ਤਰ੍ਹਾਂ ਦੀ ਪ੍ਰੀਤ ਹੈ। ਪਰ ਸਾਰੀਆਂ ਪ੍ਰੀਤਾਂ ਵਿੱਚੋਂ ਉੱਚੀ ਸ੍ਰੇਸ਼ ਤੇ ਵੱਡੀ ਪ੍ਰੀਤ ਹੈ ਜਿਹਦਾ ਕਰਤਾਰ ਨਾਲ ਪਿਆਰ ਬਣ ਜਾਏ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਮਨ ਨੂੰ ਮੋਹਣ ਵਾਲੇ ਕਰਤੇ ਪੁਰਖ ਵਾਹਿਗੁਰੂ ਨਾਲ ਜਿਹਦੀ ਪ੍ਰੀਤ ਬਣ ਜਾਏ। ਇੱਥੇ ਪਹਿਲੀ ਬੇਨਤੀ ਤਾਂ ਹੈ ਕਿ ਕਬੀਰ ਲਾ

ਮਨ ਰੱਬ ਮੇਰ ਕਰੇ ਤੇ ਬਦਲਦਾ। ਜਿਹੜੀ ਖਸਲਤ ਭਾਰਤ ਵਿਚ ਇਸ ਖਸਲਤ ਇੱਥੇ ਵੀ ਨਾਲ ਲੈ ਕੇ ਬੈਠੇ ਆਪਾਂ ਬੰਦਾ ਫਿਰ ਬੇਨਤੀ ਆ। ਹਾਲਾਂਕਿ ਮੈਨੂੰ ਪਤਾ ਥਾਂ ਬਦਲਣ ਨਾਲ ਬੰਦਾ ਕਹਿੰਦਾ ਔਰਾ ਬਹੁਤ ਚੰਗਾ ਹੋ ਗਿਆ। ਅਸਲੀ ਔਰਾ ਤਾਂ ਉਦਨ ਚੰਗਾ ਹੁੰਦਾ ਜਿੱਦਣ ਮਨ ਬਦਲਣਾ ਸ਼ੁਰੂ ਹੋ ਜਾਏ। ਮਨ ਨਹੀਂ ਬਦਲਦਾ ਕੁਛ ਵੀ ਨਹੀਂ। ਸਤਿਗੁਰਾਂ ਨੇ ਭਾਵੇਂ ਜੋਗੀ ਨੂੰ ਕਿਹਾ ਤੇ ਮੈਨੂੰ ਕਈ ਵਾਰੀ ਲੱਗਦਾ ਜਦੋਂ ਬਾਹਰ ਆ ਵੇਖੀਦਾ ਨਾ ਸਾਰਾ ਵਰਤਾਰਾ ਤੇ ਤੁਕ ਫਿਰ ਮੈਨੂੰ ਆ ਯਾਦ ਆ ਜਾਂਦੀ ਵੀ ਕੱਲੇ ਜੋਗੀ ਨੂੰ ਕਈ ਸਾਨੂੰ ਵੀ ਕਹੀ ਕਿ ਪੂਵਰ ਤਾਪ ਗੇਰੀ ਕੇ ਬਸਤਰਾ ਅਬਦਾ ਕਾ ਮਾਰਿਆ ਗ੍ਰਹਿ। ਉਹ ਵਿਚਾਰਾ ਅਬਦਾ ਦਾ ਮਾਰਿਆ ਘਰ ਦੇ ਕਲੇਸ਼ ਤੋਂ ਚੱਲਿਆ ਪਿਆ ਜ਼ਿੰਮੇਵਾਰੀਆਂ ਤੋਂ ਭਜਦਾ ਤੇ ਆਪਾਂ ਵੀ ਤਾਂ ਅਬਦਾ ਦੇ ਮਾਰੇ ਆਏ ਨਾ। ਇਹਨੂੰ ਥੋੜੇ ਜਿਹੇ ਇਸ ਮੁਖੀ ਅਰਥ ਕਰਕੇ ਦੇਖੋ ਕਿ ਪੂਵਰ ਤਾਪ ਗੇਰੀ ਕੇ ਬਸਤਰਾ ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਸੋਡ ਪ੍ਰਦੇਸ਼ਾਂ ਤਾਂ ਆਇਆ ਘਰ ਨਹੀਂ ਆਇਆ ਜੀ। ਪੈਲੀ ਉੱਥੇ ਰਹਿ ਗਈ, ਮਕਾਨ ਉੱਥੇ ਰਹਿ ਗਿਆ, ਬਜ਼ੁਰਗ ਉੱਥੇ ਰਹਿ ਗਏ। ਨਾਲ ਪਤਾ ਕੀ ਲੈ ਕੇ ਆਇਆ? ਜਿਹੜੇ ਅੰਦਰ ਉੱਥੇ ਅੱਗ ਲਾਉਂਦੇ ਸਨ ਇੱਥੇ ਲਾਈ ਬੈਠੇ। ਸਮਾਂ ਬਦਲ, ਮਨ ਬਦਲਣ ਨਾਲ ਦੁਨੀਆਂ ਬਦਲਦੀ ਹੈ ਜੀ। ਸਤਿਗੁਰਾਂ ਨੇ ਵਚਨ ਕੀਤਾ ਦੇਸ਼ ਛੋੜ ਪ੍ਰਦੇਸ਼ਾਂ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ। ਹੁਣ ਬੇਨਤੀ ਹੈ, ਇੱਕ ਪਾਸੇ ਨੇ ਪਿਆਰ ਵਾਲੇ, ਦੂਜੇ ਪਾਸੇ ਨਿੰਦਕ ਨੇ। ਐਨਰਜੀ ਦੋਨਾਂ ਦੀ ਚੱਲਦੀ ਹੈ ਜੀ। ਮੈਂ ਤਾਂ ਹੈਰਾਨ ਹੁੰਦਾ ਕਿ ਦੋ ਪਿਆਰ ਵਾਲਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਅਸੀਂ ਪੜ੍ਹਦੇ ਹਾਂ ਜੀ। ਤੇ ਆਦਿ ਕਾਲ ਤੋਂ ਇਹ ਸਮਝੀਏ ਜਾਂ ਆਪਾਂ ਰੌਲਾ ਪਾਉਣ ਲੱਗ ਪਏ ਸਾਰੇ ਜੀ, ਆਹ ਸਭ ਠੀਕ ਹੋ ਜਾਏ, ਆਹ ਸਭ ਠੀਕ ਹੋ ਜਾਏ। ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਰੱਬ ਦੀ ਰਚਨਾ ਵਿੱਚ ਹਨੇਰਾ ਵੀ ਰਹਿਣਾ ਹੈ ਤੇ ਚਾਨਣ ਵੀ ਰਹਿਣਾ ਹੈ। ਸਭ ਠੀਕ ਨਾ ਸੀ ਪਹਿਲਾਂ, ਨਾ ਹੁਣ ਹੈ, ਨਾ ਅੱਗੇ ਰਹੇਗਾ। ਇਹ ਨਾ ਕਿਉਂ ਵੀ ਮੈਂ ਨੈਗੇਟਿਵ ਢੇਂਦੀ ਵਾਲੀ ਗੱਲ ਕਰ ਰਿਹਾ। ਅਸੀਂ ਜਦੋਂ ਬਾਣੀ ਰੋਜ਼ ਜਾਪ ਸਾਹਿਬ ਤੁਸੀਂ ਪੜ੍ਹਦੇ ਹੋ, ਨਮੋ ਅੰਧਕਾਰੇ, ਅੰਧਕਾਰ ਨੂੰ ਕਿਤੇ ਉਹਦੀ ਹੋਂਦ ਨੂੰ ਮੁਕਾ ਸਕਦੇ ਹਾਂ? ਜੇ ਨਮੋ ਤੇਜ ਤੇਜਿਆ ਹੈ, ਨਮੋ ਅੰਧਕਾਰੇ ਵੀ ਹੈ। ਜੇ ਕਰੁਣਾਲਿਆ ਹੈ, ਅਰਕਾਲਿਆ ਵੀ ਹੈ। ਤੇ ਇੱਕ ਪਾਸੇ ਵੀ ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਇਹ ਦੋਨੋਂ ਪੱਖ ਬਾਣੀ ਸਾਨੂੰ ਦੇਖਣ ਨੂੰ ਮਿਲਣਗੇ। ਸਤਿਗੁਰਾਂ ਨੇ ਉਹ ਜਿਹੜਾ ਸ਼ਬਦ ਆਪ ਰੋਜ਼ ਪੜ੍ਹਦੇ ਹੋ, ਇੱਕ ਪਾਸੇ ਪਿਆਰ ਵਾਲਾ ਹੈ, ਦੂਜੇ ਪਾਸੇ ਮੂਰਖਾਂ ਦਾ ਟੋਲਾ ਹੈ, ਪਰ ਮਹਾਰਾਜ ਕਹਿੰਦੇ ਜਿੱਤ ਦਾ ਅਖੀਰ ਤੇ ਪਿਆਰ ਵਾਲਾ ਹੈ। ਉਹ ਬਚਨ ਜੀ ਹਰ ਯੁਗ ਯੁਗ ਭਗਤ ਉਪਾਇਆ, ਇਹ ਕੀ ਹੈ ਜੀ? ਇੱਕ ਦੀ ਕਰਤਾਰ ਨਾਲ ਸੁਜਾਨ ਨਾਲ ਪ੍ਰੀਤ ਬਣ ਗਈ, ਪ੍ਰਹਿਲਾਦ ਜੀ ਦੀ ਕਰਤਾਰ ਨਾਲ ਸੁਜਾਨ ਨਾਲ ਪ੍ਰੀਤ ਬਣ ਗਈ, ਤੇ ਮੂਰਖਾਂ ਦਾ ਟੋਲਾ ਉਹਨੂੰ ਰੋਕਣ ਤੇ ਤੁਲਿਆ ਹੋਇਆ। ਜੇ ਆਪਾਂ ਇਹਦੇ ਅਰਥ ਨੂੰ ਕਰ ਲਈਏ ਕਿ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁੱਖ ਲਾਇਆ। ਇੱਥੇ ਬੇਨਤੀ ਹੈ ਜੀ, ਇੱਕ ਪਾਸੇ ਵਾਹਿਗੁਰੂ ਜੀ ਦੀ ਪ੍ਰੀਤ ਹੈ, ਦੂਜੇ ਪਾਸੇ ਸੰਸਾਰ ਦੀ ਹੈ। ਹੁਣ ਰੋਕਣ ਵਾਲੇ ਜਿੱਤਣਗੇ ਕਿ ਚੱਲਣ ਵਾਲਾ ਜਿੱਤੇਗਾ? ਉਹ ਸਮਾਜ ਬਖਸ਼ਦਾ ਕਿਸੇ ਨੂੰ ਨਹੀਂ। ਮਹਾਰਾਜ ਦੀ ਬਾਣੀ ਚ ਆ ਇੱਕ ਬਚਨ ਹੋਰ ਜੀ, ਆਪਾਂ ਕਈ ਵਾਰੀ ਕਹਿੰਦਾ ਵੀ ਜਵਾਬ ਦਿਓ ਇਹਦਾ, ਇਹਨੂੰ ਰਿਐਕਟ ਕਰੋ, ਇਹਦਾ ਉੱਤਰ ਦਿਓ। ਕੁਛ ਬੰਦੇ ਤਾਂ ਸਮਾਜ ਵਿੱਚ ਰੱਬ ਨੇ ਇਹੋ ਜਿਹੇ ਪੈਦਾ ਕਰ ਦਿੱਤੇ ਆ ਕਿ ਜਿਨ੍ਹਾਂ ਦੀ ਡਿਊਟੀ ਇਹ ਲੱਗੀ ਹੈ ਵੀ ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਜ਼ਿਬਤ ਨਹੀਂ ਕਰਨੀ, ਜਿਹੜਾ ਮਿਲ ਜਾਓ ਤਾਂ ਰਗੜਾ ਦੇਈ ਜਾਣਾ। ਇਸ ਤੇ ਹੈ ਨਾ ਜੀ, ਤੁਸੀਂ ਕਿਤੇ ਵੀ ਚਲੇ ਜਾਓ ਹਰ ਥਾਂ ਤੇ ਮਿਲਣਗੇ। ਇਹ ਪਰਮਾਤਮਾ ਦੇ ਇਹੋ ਜਿਹੀ ਖੇਡ ਰਚੀ ਹੋਈ, ਕਿਸੇ ਦੇ ਵੀ ਹੱਕ ਚ ਨਹੀਂ ਹੋਣਗੇ ਉਹ, ਚੰਗੇ ਦਾ ਵੀ ਵਿਰੋਧ, ਮੰਦੇ ਦਾ ਵੀ ਵਿਰੋਧ। ਤੇ ਬਾਬਾ ਨਾਨਕ ਸਤਿਗੁਰਾਂ ਨੂੰ ਪੁੱਛਿਆ ਵੀ ਜਵਾਬ ਦੀ ਹਰ ਗੱਲ ਦਾ, ਸਤਿਗੁਰਾਂ ਨੂੰ ਉੱਤਰ ਦਿੱਤਾ, ਕਹਿਣ ਲੱਗੇ ਜੇ ਮੈਂ ਚੁੱਪ ਕਰ ਜਾਣਾ ਤੇ ਮੈਨੂੰ ਮੂਰਖ ਕਹਿ ਕੇ ਕਹਿੰਦੇ ਕਰਾ ਤਾ ਚੁੱਪ ਨਾ, ਤੁਸੀਂ ਦੁੱਖ ਪੜ੍ਹਨੇ। ਜੇ ਕਹਿੰਦੇ ਨੇ ਮੈਂ ਹਰ ਵੇਲੇ ਇਹਨਾਂ ਦੇ ਸਵਾਲਾਂ ਦਾ ਉੱਤਰ ਦਿਆਂ ਹਰ ਥਾਂ ਦੇ, ਹੁਣ ਸਾਡੇ ਕਈਆਂ ਬੰਦਿਆਂ ਦਾ ਸੁਭਾਅ ਹੈ ਜੀ, ਮਾੜੀ ਜਿਹੀ ਗੱਲ ਹੁੰਦੀ ਉਹ ਫਟਾਫਟ ਕੈਮਰੇ ਅੱਗੇ ਚਲੇ ਜਾਂਦੇ, ਹਾਂਜੀ ਮੈਂ ਇਸ ਚੀਜ਼ ਦਾ ਉੱਤਰ ਦਿਆਂਗਾ ਜੀ, ਇਹਦਾ ਜਵਾਬ ਠੋਕਵਾਂ ਦਿੱਤਾ। ਤੇ ਉਹ ਪੈਸੇ ਕਮਾਉਣ ਵਾਲੇ ਫਿਰ ਇਹੋ ਜਿਹਾ ਲਾਉਂਦੇ ਨੇ, ਉੱਤੇ ਅੱਖਰ ਲਾਉਂਦੇ ਆ ਵੀ ਬੰਦਾ ਸਮਝਦਾ ਵੀ ਸਾਰੀ ਦੁਨੀਆ ਇਹਨੇ ਖਤਮ ਕਰ ਦੇਣੀ, ਅੱਜ ਵਿੱਚੋਂ ਨਿਕਲਦਾ ਕੁਛ ਵੀ। ਮੈਂ ਸਿਰਫ ਤੁਹਾਨੂੰ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ ਕਿ ਇੱਕੋ ਦਮ ਮੈਂ ਇਹਦਾ ਜਵਾਬ ਦਿਆਂਗਾ, ਇਹਦਾ ਜਵਾਬ ਦਿਆਂਗਾ। ਗੁਰੂ ਸਾਹਿਬ ਕਹਿੰਦੇ ਨਹੀਂ, ਮਸਟ ਕਰੂੰ ਮੂਰਖ ਜਗ ਕਹੀਆ। ਜੇ ਮੈਂ ਗੱਲ ਸੁਣ ਕੇ ਇੱਥੇ ਮਸਟ ਦਾ ਅਰਥ ਕੇਵਲ ਜ਼ਬਾਨ ਦੀ ਚੁੱਪ ਨਹੀਂ, ਇਹਦਾ ਅਰਥ ਗੁਰਮੁਖਾਂ ਕੀਤਾ ਚੁੱਪ ਕਰਕੇ ਮੈਂ ਕਰਤਾਰ ਦਾ ਚਿੰਤਨ

0: ਕਰਨਾ ਜੇ ਤਾਂ ਆਪਾਂ ਸੁਣ ਕੇ ਕਲਪੀ ਗਏ ਸੱਚੀ ਬੇਨਤੀ ਕਹਿ ਜੇ ਉਹਦੀ ਗੱਲ ਨੇ ਅਸਰ ਕੀਤਾ ਨਿਤਨੇਮ ਛਡਾ ਦਿੱਤਾ ਸਿਮਰਨ ਛਡਾ ਦਿੱਤਾ ਸੇਵਾ ਛਡਾ ਦਿੱਤੀ ਸਮਝੋ ਉਹ ਐਨਰਜੀ ਜਿੱਤ ਗਈ ਜੇ ਉਹਨੂੰ ਸੁਣਨ ਤੋਂ ਬਾਅਦ ਰਾਤ ਜਾ ਕੇ ਸਾਰੀ ਰਾਤ ਗੁਰੂ ਦੀ ਬਾਣੀ ਪੜ੍ਹੀ ਫਿਰ ਚੇਤੇ ਰੱਖਿਓ ਉਹ ਐਨਰਜੀ ਹਾਰ ਗਈ ਗੁਰੂ ਕੀ ਪ੍ਰੀਤ ਜਿੱਤ ਗਈ ਇਹ ਤਾਂ ਜੰਗ ਹੈ ਜੀ ਇਹ ਚੱਲਦੀ ਰਹਿਣੀ ਹੈ ਗੁਰੂ ਸਾਹਿਬ ਬਚਨ ਕਰ ਰਿਹਾ ਕਿ ਬਚਨ ਹੈ ਮਸਤ ਕਰੂੰ ਮੂਰਖ ਜਗ ਕਈ ਆ ਮੈਂ ਇੱਕ ਵਾਰ ਕਿਹਾ ਸੀ 97-98 ਜਦੋਂ ਮਸਕੀਨ ਸਾਹਿਬ ਹੁੰਦੇ ਸਨ ਤੁਸੀਂ ਬੈਠੇ ਹੋ ਜੇ ਵਾਹਿਗੁਰੂ ਦੀ ਕਿਰਪਾ ਨੂੰ ਸਰੀਰ ਜਿਨ੍ਹਾਂ ਨੇ ਦੇਖੇ ਕਿੰਨਾ ਸਬਰ ਸੰਤੋਖ ਵੇਖੋ ਥਾਂ ਨੂੰ ਬੜਾ ਭਾਗ ਲੱਗਾ ਜੀ ਕਿਉਂਕਿ ਰੋਡ ਤੇ ਮੈਨੂੰ ਪਤਾ ਸੀ ਬਾਥਰੂਮ ਇੱਕ ਹੁੰਦਾ ਸੀ ਜੀ ਹੈ 10-10, 15-15 ਜਿੰਨੇ ਮਸਕੀਨ ਸਾਹਿਬ ਜੀ ਵੀ ਕਤਾਰ ਚ ਲੱਗੇ ਹੁੰਦੇ ਸਨ ਨਾਲ ਫਰੀ ਮੌਂਟ ਦੀ ਗੱਲ ਹੈ ਤੇ ਮੈਂ ਸ਼ਾਇਦ ਅੱਗੇ ਵੀ ਸ਼ੇਅਰ ਕੀਤੀ ਤੁਹਾਡੇ ਨਾਲ ਮੇਰੇ ਮਨ ਚ ਇੱਕ ਦਿਨ ਆਇਆ ਉੱਥੇ ਜਿਹੜਾ ਕਮਰਾ ਹੈ ਨਾ ਲੰਗਰ ਪੁਰਾਣੇ ਲੰਗਰ ਦੇ ਨਾਲ ਜਿੱਥੇ ਡਾਕਟਰ ਸਾਹਿਬ ਬੈਠਦੇ ਹੁੰਦੇ ਸਨ ਜੀ ਉੱਥੇ ਫਰੀ ਮੌਂਟ ਤੇ ਮਸਕੀਨ ਸਾਹਿਬ ਦਾ ਆਸਨ ਉੱਥੇ ਹੁੰਦਾ ਸੀ ਜੀ ਤੇ ਮੈਂ ਸਵੇਰ ਦੀ ਕਥਾ ਕਰਨੀ ਉਹ ਨਾ ਸ਼ਾਮ ਦੀ ਕਰਨੀ ਅਸੀਂ ਇਕੱਠੇ ਤੁਹਾਨੂੰ ਪਤਾ ਕਥਾ ਕਰਦੇ ਰਹੇ ਪਰ ਕਦੀ ਉਹਨਾਂ ਨੂੰ ਸਟੇਜ ਦੇ ਉੱਤੇ ਕਿਸੇ ਦੀ ਗੱਲ ਕਥਾ ਵਿੱਚ ਕਦੀ ਕੱਟਦਿਆਂ ਨਹੀਂ ਦੇਖਿਆ ਕਦੀ ਨਹੀਂ ਦੇਖਿਆ ਤੇ ਹੁਣ ਮੈਂ ਅੱਜ ਤੁਹਾਨੂੰ ਇੱਕ ਗੱਲ ਦੀ ਦੱਸਣ ਲੱਗਾ ਦਿਲ ਦੀ ਮੇਰੇ ਮਨ ਚ ਆਇਆ ਮੈਂ ਮਹਾਰਾਜ ਜੀ ਵਿੱਚ ਬੈਠਿਆ ਮੇਰੇ ਮਨ ਚ ਆਇਆ ਮੈਂ ਨਾ ਮਸਕੀਨ ਸਾਹਿਬ ਦੇ ਨਾ ਚਰਨ ਕੁੱਟਾਂਗਾ ਅੱਛਾ ਜਦੋਂ ਮੈਂ ਗਿਆ ਕਮਰੇ ਚ ਤੇ ਉਹ ਕੁਰਸੀ ਤੇ ਬੈਠੇ ਸਨ ਤੇ ਮੈਂ ਉਹਨਾਂ ਦੇ ਸੱਚੀ ਮੁੱਚੀ ਪਿੰਨੀਆਂ ਜਿਹੜੀਆਂ ਕੁੱਟਣ ਲੱਗ ਪਿਆ ਪਹਿਲਾਂ ਉਹਨੇ ਨਾ ਕੀਤੀ ਮੈਂ ਕਹਿੰਦੇ ਮੈਂ ਤੁਹਾਡਾ ਬੱਚਾ ਹਾਂ ਜੀ ਤੇ ਘੁੱਟਦਿਆਂ ਘੁੱਟਦਿਆਂ ਉਹ ਚੁੱਪ ਸਨ ਬੋਲ ਕੇ ਇੰਨੇ ਸ਼ਬਦ ਕਹਿ ਕਹਿੰਦੇ ਕਥਾ ਸੋਹਣੀ ਕਰ ਦੇ ਉਹ ਇੱਕ ਸ਼ਬਦ ਇਹ ਕਿਹਾ ਮੈਂ ਕਿਹਾ ਜੀ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਕਹਿੰਦੇ ਦੱਸੋ ਮੈਂ ਜੀ ਮੈਨੂੰ ਕੋਈ ਸਿੱਖ ਮਤ ਦਿਓ ਹੀ ਮੈਂ ਸ਼ਬਦ ਵਰਤੇ ਸਿੱਖ ਮੈਂ ਸ਼ਬਦ ਇਹ ਹੀ ਸਨ ਸਿੱਖ ਮਤ ਦਿਓ ਉਹਨਾਂ ਨੇ ਇੱਕੋ ਸ਼ਬਦ ਕਿਹਾ ਕਦੀ ਵੀ ਕਥਾ ਦੇ ਵਿੱਚ ਕਿਸੇ ਨੂੰ ਰਿਐਕਟ ਨਹੀਂ ਕਰਨਾ ਬੜੀ ਗੱਲ ਕਮਾਲ ਦੀ ਕਹੀ ਕਦੀ ਵੀ ਕਥਾ ਚ ਆਪਣੇ ਹੁੰਦੇ ਅਪਮਾਨ ਦੀ ਅੱਗ ਸੰਗਤ ਕੋਲ ਨਹੀਂ ਸੱਟਣੀ ਅਗਲੀ ਗੱਲ ਜਿੱਥੋਂ ਦੋ ਸ਼ਬਦਾਂ ਚ ਉਹਨਾਂ ਕਿਹਾ ਵੀ ਹਰ ਥਾਂ ਤੇ ਜਵਾਬ ਨਹੀਂ ਦੇਣਾ ਪਰ ਇੱਕ ਗੱਲ ਪੱਕੀ ਰੱਖਿਓ ਜੇ ਕੋਈ ਕਹਿੰਦਾ ਤੇ ਨੁਕਸ ਹੈ ਉਹਨੂੰ ਕੱਲਿਆਂ ਬੈਠ ਕੇ ਸੁਧਾਰਨ ਦਾ ਯਤਨ ਕਰਨਾ ਹੈ ਇਹ ਨਹੀਂ ਕਿ ਢੀਠ ਬਣ ਜਾਣਾ ਦੂਜੀ ਗੱਲ ਉਹਨੇ ਕੀ ਕਹਿੰਦੇ ਅਕਸਰ ਅਸੀਂ ਕੀ ਕਰ ਰਹੇ ਹਾਂ ਉਦੋਂ ਅਜੇ ਸ਼ੁਰੂ ਨਹੀਂ ਸੀ ਇਹਨਾਂ ਕੰਮ ਕਹਿੰਦੇ ਅਸੀਂ ਆਪ ਕਲਪੇ ਹੋਏ ਹਾਂ ਜਿਹੜੇ ਬੰਦੇ 8-8, 10-10 ਘੰਟੇ ਕੰਮ ਕਰਕੇ ਵਿਚਾਰੇ ਆਪਣੇ ਬਿਜ਼ਨਸ ਤੋਂ ਪਰਿਵਾਰ ਤੋਂ ਕਈ ਤਰ੍ਹਾਂ ਦੇ ਇਹ ਦੁੱਖ ਸੁੱਖ ਦਾ ਕਲੇਸ਼ ਨਾਲ ਲੈ ਕੇ ਆਉਂਦੇ ਨੇ ਜੇ ਆਪਾਂ ਸਟੇਜ ਵਿੱਚ ਵੀ ਉਹਨਾਂ ਦੀ ਝੋਲੀ ਚ ਕਲੇਸ਼ ਪਾ ਦੇਣੇ ਸਾਡੀ ਕਥਾ ਦਾ ਕੀ ਫਾਇਦਾ ਹੈ ਮੈਨੂੰ ਸੱਚੀ ਮੈਂ ਤੁਹਾਨੂੰ ਦੱਸਾਂ ਮੈਂ ਉਬਾਲਾ ਤੇ ਆ ਜਾਂਦਾ ਕਈ ਵਾਰੀ ਪਰ ਮਸਕੀਨ ਸਾਹਿਬ ਦਾ ਉਹ ਬਚਨ ਚੇਤੇ ਆ ਜਾਂਦਾ ਦੇਖੋ ਤੇ ਸ਼ਬਦ ਗੁਰੂ ਸਾਹਿਬ ਨੇ ਕਿਹਾ ਅਜਾਨ ਲੋਕ ਰੋਕ ਰਹੇ ਮਹਾਰਾਜ ਨੇ ਕਿਹਾ ਕਿ ਜੇ ਬੋਲਣਾ ਵਾ ਮਸਟ ਕਰੂੰ ਮੂਰਖ ਜਗ ਕਈ ਆ ਕਹਿੰਦੇ ਚੁੱਪ ਕਰਾ ਦਿੱਤਾ ਅਦਕ ਬਕੂ ਤੇਰੀ ਲਈ ਬਰਈ ਆ ਵਾਹਿਗੁਰੂ ਕਹਿੰਦੇ ਮੈਂ ਹਰ ਥਾਂ ਤੇ ਬਕੂ ਦਰਦ ਬੋਲਣਾ ਹਰ ਥਾਂ ਤੇ ਬੋਲ ਬੋਲ ਕੇ ਉੱਤਰ ਦਿਆਂਗਾ ਨਹੀਂ ਪਿਆਰਿਓ ਮਹਾਰਾਜ ਕਹਿੰਦੇ ਜਦੋਂ ਫਿਰ ਜ਼ਿਆਦਾ ਬੋਲਣ ਲੱਗ ਪਈਏ ਚੁੱਪ ਦੇ ਸਿਮਰਨ ਵਿੱਚ ਰਸ ਫਿੱਕਾ ਪੈ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਹੁਣ ਕਬੀਰ ਸਾਹਿਬ ਦੀ ਪ੍ਰੀਤ ਕਿੰਨੀ ਸੀ ਇੱਕ ਹੋਰ ਬੇਨਤੀ ਜੀ ਚਲੋ ਅਸੀਂ ਕਾਫੀ ਗੱਲਾਂ ਕਰਨੇ ਆ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਮਰਿਆਦਾ ਦੇ ਰੂਪ ਵਿੱਚ ਵੀ ਆ ਜਾਂਦੇ ਹਾਂ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਅੱਜ ਵੀ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਜਿਸ ਚੀਜ਼ ਨਾਲ ਜਿਸ ਬੰਦੇ ਨਾਲ ਜਿਸ ਕੰਮ ਨਾਲ ਕਰਤਾਰ ਦੀ ਬੰਦਗੀ ਭੁੱਲੇ ਤੇ ਅੰਦਰ ਦਾ ਪਿਆਰ ਘੱਟ ਜਾਏ ਮੇਰਾ ਖਿਆਲ ਤੋਂ ਪਿੱਛੇ ਹਟ ਜਾਣਾ ਚਾਹੀਦਾ ਇੱਕ ਬਚਨ ਹੈ ਜਾਲੋਂ ਐਸੀ ਰੀਤ ਬੜਾ ਵੱਡਾ ਸ਼ਬਦ ਕਹਿ ਦਿੱਤਾ ਸਤਿਗੁਰਾਂ ਨੇ ਜੀ ਰੀਤ ਦਾ ਅਰਥ ਮਰਿਆਦਾ ਹੈ ਰੀਤ ਦਾ ਅਰਥ ਬਾਬਾ ਸਾਹਿਬ ਨੇ ਵੀ ਸ਼ਬਦ ਵਰਤਿਆ ਰੀਤ ਤੇ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਰੀਤ ਦਾ ਅਰਥ ਤੇਰੀ ਮਰਿਆਦਾ ਚੰਗੀ ਨਹੀਂ ਮੈਂ ਤਾਂ ਕਿ ਸਖੀ ਸ਼ਬਦ ਜਾਲੋਂ ਐਸੀ ਰੀਤ ਉਸ ਮਰਿਆਦਾ ਨੂੰ ਉਸ ਰੀਤ ਨੂੰ ਉਸ ਜੀਵਨ ਜੀਣ ਦੇ ਢੰਗ ਨੂੰ ਅੱਗ ਲਾ ਕੇ ਸਾੜਦੇ ਹਾਂ ਜਿਤ ਮੈਂ ਪਿਆਰਾ ਵਿਸਰੈ ਜਿਸ ਗਮ ਵਿੱਚੋਂ ਜਿਸ ਕੰਮ ਚੋਂ ਮੈਨੂੰ ਪਿਆਰਾ ਵਾਹਿਗੁਰੂ ਭੁੱਲ ਜਾਏ जित में प्यारा विसर नानक साई भली प्रीत जित साहब सेती पत्र है। जे परमात्मा प्यार है महाराज कहने पहली गल प्रीत लग गई कबीर साहब की तो इनी लग गई जी। वह बड़े सोहने उत्तर देंगे अपने आप मैं क्या भी वह तसली करा देंगे बंदे की कबीर साहब जी महाराज उन्हें जो प्रीत लगी पुछया किन्नी कु प्यार किन्नी कु प्रीत उन्होंने जरा प्रमाण दिता आप सारे जानने खां अक्सर रागी सिंह शब्द पढ़ते कि करवत भला ना करवट तेरी लागी प्रीत सजान सो करवत आरा जेड़ा है वह सिर ते चल जाए तो दुख सह लांगे पर जे किते तेरा प्यार घट गया ने ये आरे तो भी भैड़ी मुसीबत है। करवत भला ना करवट तेरी ला गले सुन बेनती मेरी खौ बारी मुख फेर प्यारे करवट दे मोको काहे को मारे पिठ करवट दसे ना मेरा मुंह ना कमा ली पिछ ना कर दी करवट दे मोको काहे को मारे जो तन चीरे अंग ना मोरू तेरे नाल प्यार पै गया जे कोई मेरे तन नू टुकड़े करे चीरे मैं अपना हाथ पिछे नहीं करांगा पिंड परे तो प्रीत न तोड़ू मैं तेरे नाल प्यार नहीं तोड़ांगा। सतगुरु कह रहे ने कि उस सुजान नाल करते पुरख वाहगुरु जी नाल प्रीत लग गई प्यार लग गया। ते मैं फिर बेनती करा कि जदो ये समस्या आउंदियां ने उदो अरदासें कीतियां जा सकदियां। भाई साहब का एक बार बोल मैं सांझा किया दरवेश समझाने का तरीका ही हुंदा जी। कोई बंदा सफर ते चलिया सी ते समाज से भी बनिया वह जो थोड़ा तुर के गया तो कहिंदा भी इन्ने लोग लंघे किसी नूं पता नहीं राह च इन्ने कंडे खिल रहे वह वापस आ गया। दूजे दिन उन्हें झाड़ू लै लिया जी लोगों पूछा भी तू तो जाना सी दूर ते आ गए वह कहिंदा मैं इस करके आया वा जिहड़े कंडे ने मैं सारे साफ करने ने ये चुभदे ने जान नहीं देंदे अगे तुर नहीं देंदे। वह आया जी उन्हें फटाफट जी अगे अगे कंडे साफ करी जाए तो जो पिछली झाती मारी कंडे होर डिगे वह बेचारा अगले साफ करे पिछे होर पिछले साफ करे अगे होर वह अखीर ते थक गया सियाने लंघ दे आखिया भी तेन रोज बहने किन्ने दिन हो गए यह की करना कदी अगे झाड़ू कदे कहिंदा मैं कंडे साफ करना यात्रा ते जाना सी चुभदे ने कहिंदा काका मेरी गल सुन इना कोई नहीं साफ होना जिथे जाएगा इना खिलरे रहना तू यात्रा करनी जुत्ती करड़ी पा के तुर। मैं आप नूं बेनती करा इनू सतगुरु की बाणी च थोड़ा देखो एक शब्द होर आप सलोक लईए गलीए चिक्कड़ दूर कर नाल प्यारे नेह चला ता भिजै कंबली रहा ता टुटै ने हुण आ की वरजै लोक अजान दे अर्थ कले मैं बार मुखी नहीं करने जी। संत संपूर्ण सिंह पी एच डी जदों अर्थ कर लगे दे मैनूं चंगे लगे अज वह कहिंदे आ कि गलीए चिक्कड़ आपां वैसे दे अर्थ कीते सन दूर कर नाल प्यारे नेखो चला ता भिजै कंबली रहा ता टुटै नेखो गलियां च चिक्कड़ है मीह बड़ा पैंदा पिया बार मुखी अर्थ यही ने जी कि गलियां विच चिक्कड़ कै प्यारे नाल प्यार कै मीह पै रहा है ते कंबली जिहड़ी उह भिज गई कै जे रहिणा ते प्यार टुटदा है। उन्हां ने जिहड़े बारिश दे अर्थ कीते मैं अर्थ करदा हुंदा सां लोक लाज दा मीह उन्हां ने पता अर्थ की कीते कहन लगे ऐस जन्म दे बने कोई भैरे संस्कारां दा मीह पै रहा अंदर संस्कार बने हो जां मन हो जां पुरने बणांदा वह बारिश हो रही है उन्होंने अपना ख्याल है कि वह संस्कार जड़े ने वह भैड़े संस्कार का मीह पै रहा है उस मीह ने चिक्कड़ बना दिता मीह पैगा तो चिक्कड़ बनना है ना उस संस्कार का मीह पैंदा अंदर ते आ जड़ियां गलियां ने अखां कन्न नक ये जड़े मोरियां रब ने खोलियां ने सारियां वाशना दे चिक्कड़ दा भरिया पईयां ने घरां की तंग कर दियां ने। देखो ये बड़ी वड्डी अंदर की लड़ाई मैं बेनती की बाहर से बंदा गनोर कर सकता चलो छड़ो जी मैं इस बंदे नूं मिलना ही नहीं मैं इहदे पिंड नहीं जाना पर आ जिहड़ी अंदर की लड़ाई है इहनूं इगनोर किवें करेगा रहना तो मन ही है ना। वह कहिंदे माड़े संस्कारां दा मीह पै रहा है ਸਾਰੀਆਂ ਗਲੀਆਂ ਜਿਹੜੀਆਂ ਨੇ ਆ ਨੱਕ ਕੰਨ ਸਭ ਕੁਝ ਚਿੱਕੜ ਨਾਲ ਭਰੇ ਪਏ ਨੇ। ਚਿੱਕੜ ਨਾਲ ਭਰੇ ਦਾ ਅਰਥ ਹੈ ਕਿ ਅੰਦਰ ਮਾੜੇ ਸੰਸਕਾਰਾਂ ਦਾ ਮੀਂਹ ਪੈਂਦਾ ਹੈ, ਮਨ ਫੁਰਨੇ ਬਣਾਉਂਦਾ ਪਿਆ। ਅੱਖਰ ਸੁਖਮਨੀ ਸਾਹਿਬ ਨੂੰ ਦੇਖਦੇ ਪਏ ਨੇ ਤੇ ਇਸ ਅੱਖਰਾਂ ਦੇ ਚਿੱਕੜ ਨੇ ਜੋ ਗਲੀਆਂ ਨੇ ਜਿਹੜਾ ਕਿਤੇ ਚਿੱਕੜ ਪਹਿਲਾਂ ਵੇਖਿਆ ਬਾਜ਼ਾਰ ਚ ਉਹ ਅੰਦਰ ਚੇਤੇ ਆਈ ਜਾਂਦਾ, ਉਹ ਤੁਰਨ ਨਹੀਂ ਦਿੰਦਾ ਪਿਆ। ਮਾੜੇ ਸੰਸਕਾਰਾਂ ਦਾ ਚਿੱਕਰ ਕਹਿ ਗਲੀਆਂ ਜਿਹੜੀਆਂ ਨੇ ਇਹ ਮੀਂਹ ਕਹਿ ਗਲੀਆਂ ਚਿੱਕੜ ਨਾਲ ਭਰੀਆਂ ਨੇ ਤੇ ਹੋਇਆ ਕੀ, ਆਹ ਜਿਹੜੀ ਤਨ ਰੂਪੀ ਕੰਬਲੀ ਕਹਿ ਇਹ ਭਿੱਜ ਗਈ ਕਹਿ ਇਹ ਵਾਸ਼ਨਾ ਨਾਲ। ਗਲੀਏ ਚਿੱਕੜ ਦੂਰ ਕਰਨ ਨਾਲ ਪਿਆਰੇ ਨੇ ਕੋ ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ। ਹੁਣ ਕਹਿੰਦੇ ਇਹ ਲੜਾਈ ਏ, ਹੁਣ ਅਗਲਾ ਬਚਨ ਕੀਤਾ, ਹੁਣ ਕਹਿੰਦੇ ਜੇ ਤਾਂ ਇਹਨਾਂ ਵੱਲ ਧਿਆਨ ਦੇ ਕੇ ਉੱਠ ਪਵਾਂ ਇਹ ਜਿੱਤ ਗਏ ਮੈਂ ਹਾਰ ਗਿਆ। ਉਹਨਾਂ ਕਹਿੰਦਾ ਨਹੀਂ ਨਹੀਂ, ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੇਹੋ ਜਾਏ ਮਿਲਾ ਤਿੰਨ ਸੁਜਨ ਸਜਣਾ, ਟੁੱਟੋ ਨਾਹੀ ਨੇਕੋ ਮੇਰਾ ਪਿਆਰ ਨਾ ਟੁੱਟੇ। ਇੱਕ ਹੋਰ ਅੱਜ ਮੈਂ ਬੇਨਤੀ ਕਰਨੀ ਹੈ, ਕਈ ਸਾਲ ਮੈਂ ਇੱਕ ਅਰਥ ਕਰਦਾ ਰਿਹਾ ਜੀ, ਉਹ ਵੀ ਠੀਕ ਨੇ, ਪੱਬਰ ਤੂੰ ਹਰਿਆਵਲਾ, ਹਾਂਜੀ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਓਰੀ ਨਾਨਕ ਮੈਂ ਤਨ ਭੰਗ ਸਲੋਕ ਵਾਰਾਂ ਤੇ ਵਧੀਕ। ਮੇਰਾ ਖਿਆਲ ਅਸੀਂ ਇਹ ਕਥਾ ਕਰ ਚੁੱਕੇ ਹਾਂ ਇੱਥੇ, ਵੈਸੇ ਸਲੋਕ ਵਾਰਾਂ ਤੇ ਵਧੀਕ ਕੀਤੀ ਸੀ। ਪੱਬਰ ਦੇ ਅਰਥ ਇਹ ਤਕਰੀਬਨ ਸਿੰਘ ਸਭਾ ਸ਼੍ਰੇਣੀ ਚ ਜਿਹੜੇ ਵਿਦਵਾਨ ਹੁੰਦੇ ਆ ਉਹਨਾਂ ਨੇ ਪੱਬਰ ਦੇ ਅਰਥ ਕੀਤੇ ਆ ਸਰੋਵਰ, ਪੱਬਰ ਦਾ ਸਰੋਵਰ। ਪਰ ਜਦੋਂ ਅਸੀਂ ਪੁਰਾਤਨ ਅਰਥ ਦੇਖਦੇ ਹਾਂ, ਸਿਧਾਂਤ ਨਹੀਂ ਬਦਲੇਗਾ, ਉਹ ਪੱਬਰ ਦਾ ਅਰਥ ਕਰਦੇ ਨੇ ਕਮਲ ਦਾ ਫੁੱਲ। ਮੈਨੂੰ ਪਤਾ ਪ੍ਰੋਫੈਸਰ ਸਾਹਿਬ ਸਿੰਘ ਹੁਣ ਮੈਂ ਅਰਥ ਨਹੀਂ ਖੰਡਨ ਕਰ ਰਿਹਾ, ਇਹ ਕੀਤੇ ਆ ਕਿ ਸਰੋਵਰ ਤੇਰੇ ਵਿੱਚ ਕਮਲ ਦੇ ਫੁੱਲ ਸਨ, ਉਹਨਾਂ ਦਾ ਰੰਗ ਜਿਹੜਾ ਸੁਨਹਿਰੀ ਰੰਗੇ ਸਨ, ਪੱਤੀਆਂ ਸਨ, ਪਦਮਾਕਰ ਅਰਥ ਕੀਤੇ ਨਾ ਸਰੋਵਰ ਦੇ। ਪਰ ਕਮਾਲ ਦੀ ਗੱਲ ਇਹ ਵੇ ਕਿ ਸਰੋਵਰ ਦਾ ਮੈਲਾ ਪਾਣੀ ਵੀ ਉਹਦਾ ਵਜੂਦ ਹੈ, ਮੈਲਾ ਪਾਣੀ ਹੈ। ਪਰ ਇੱਥੇ ਅਰਥ ਮੈਨੂੰ ਬਹੁਤ ਚੱਲਣਗੇ, ਇੱਥੇ ਕਮਲ ਨੂੰ ਸੰਬੋਧਨ ਕੀਤਾ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਸੜਿਆ ਹੋਇਆ ਕਮਲ ਦਾ ਫੁੱਲ ਪਿਆ। ਕਹਿੰਦੇ ਹੇ ਕਮਲ ਦੇ ਫੁੱਲ ਤੇਰੇ ਕੋਲ ਹਰਿਆਵਲ ਸੀ ਕਿਉਂਕਿ ਉਹਦੀਆਂ ਪੱਤੀਆਂ ਹਰੀਆਂ ਹੁੰਦੀਆਂ ਨੇ, ਉਹਦੇ ਫੁੱਲ ਜਿਹੜਾ ਉੱਤੋਂ ਚਿੱਟਾ ਹੁੰਦਾ, ਚਿੱਟੇ ਫੁੱਲ ਦੇ ਵਿੱਚ ਸੁਨਹਿਰੀ ਰੰਗ ਦਾ ਮਕਰੰਦ ਹੁੰਦਾ। ਇਸ ਤਰ੍ਹਾਂ ਹੀ ਨਾ ਜੀ, ਉਂਝ ਕਮਲ ਦਾ ਫੁੱਲ ਲਾਲ ਵੀ ਹੁੰਦਾ, ਗੁਲਾਬੀ ਵੀ ਹੁੰਦਾ, ਸੁਨਹਿਰੀ ਰੰਗ ਦਾ। ਕਹਿੰਦੇ ਪੱਬਰ ਤੂੰ ਹਰਿਆਵਲਾ ਹੈ, ਕਮਲ ਦੇ ਫੁੱਲ ਤੂੰ ਹਰਿਆਵਲ ਵਾਲਾ ਵੀ ਸੈਂ। ਕਵਲਾ ਕੰਚਨ ਵਨ, ਕਵਲਾ ਦਰਦ ਕਮਲ, ਸੋਨੇ ਰੰਗਾ ਸੈਂ, ਕੰਚਨ ਵਨ ਸੋਨੇ ਰੰਗਾ, ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ, ਤੈਨੂੰ ਕੀ ਦੁੱਖ ਪੈ ਗਿਆ, ਤੂੰ ਸੜ ਗਿਆ, ਤੇਰਾ ਵਜੂਦ ਖਤਮ ਹੋ ਗਿਆ, ਕਹਿ ਦੋਖੜੇ ਸੜਿਓ ਕਹਿ ਨਾਨਕ ਮੈਂ ਤਨ ਭੰਗ। ਹੁਣ ਇਹਦੇ ਅਰਥ ਉਹ ਕਹਿੰਦੇ ਨੇ ਕਮਲ ਦਾ ਫੁੱਲ ਇਹ ਕਹਿ ਰਿਹਾ ਮੇਰੇ ਮਨ ਮੇਰੇ ਤਨ ਵਿੱਚ ਨੁਕਸ ਪੈ ਗਿਆ, ਜੋ ਤੁਸੀਂ ਪੁੱਛ ਰਹੇ ਹੋ ਬਾਬਾ ਜੀ ਉਹ ਸੱਚ ਹੈ। ਹੁਣ ਅਗਲਾ ਬਚਨ ਉਹ ਕਹਿੰਦੇ ਜਾਣਾ ਪਾਣੀ ਨਾਲ ਹਾਂ, ਕਮਲ ਦਾ ਫੁੱਲ ਸੜਿਆ ਹੋਇਆ ਕਹਿ ਰਿਹਾ ਇੰਨਾ ਮੈਨੂੰ ਪਤਾ ਹੈ ਮੈਂ ਵਿਛੜ ਗਿਆ, ਜਿਸ ਪਾਣੀ ਕਰਕੇ ਮੇਰੇ ਕੋਲ ਸਭ ਕੁਝ ਸੀ ਪਾਣੀ ਕੋਈ ਨਹੀਂ ਰਿਹਾ। ਫਿਰ ਸੁਣਿਓ ਸਰੋਵਰ ਦੇ ਅਰਥ ਨੇ ਮੈਂ ਕਰ ਰਿਹਾ, ਕਹਿ ਦੋਖੜੇ ਸੜਿਓ ਹੈ ਕਮਲ ਦਾ ਫੁੱਲ ਸੜ ਗਿਆ, ਪਾਣੀ ਕੀ ਸੜੇਗਾ, ਕਹਿ ਦੋਖੜੇ ਸੜਿਓ ਹੈ ਕਾਲੀ ਕੋਈ ਆ ਦਿਓਰੀ ਨਾਨਕ ਮੈਂ ਤਨ ਭੰਗ, ਤੇਰਾ ਜੁੱਸਾ ਕਾਲਾ ਹੋ ਗਿਆ ਸੜ ਗਿਆ। ਉਹ ਆਂਦਾ ਮੇਰੇ ਚ ਨੁਕਸ ਪੈ ਗਿਆ, ਕਿੱਡਾ ਕਮਲ ਦਾ ਫੁੱਲ ਸਿਆਣਾ ਇਮਾਨਦਾਰ ਹੈ, ਉਹਨੇ ਕਿਹਾ ਮੇਰੇ ਚ ਨੁਕਸ ਪੈ ਗਿਆ ਕੀ ਜਾਣਾ। ਕਹਿੰਦਾ ਬਾਬਾ ਜੀ ਪਤਾ ਮੈਨੂੰ ਪਾਣੀ ਨਾਲ ਹਾਂ, ਮੈਨੂੰ ਉਹ ਪਾਣੀ ਨਹੀਂ ਮਿਲਦਾ ਪਿਆ, ਜੈ ਸੇਤੀ ਮੇਰਾ ਸੰਗ ਜਿੱਤ ਡਿੱਠੇ ਤਨ ਪਰ ਫੜੈ ਚੜੈ ਚਵਗਣ ਵਨ। ਜੇ ਪਾਣੀ ਮਿਲ ਜਾਂਦਾ ਤੇ ਆਹ ਹੋਣਾ ਹੀ ਨਹੀਂ ਸੀ, ਸੜ ਤਾਂ ਗਿਆ, ਕੋਈ ਨਹੀਂ ਮਿਲਦਾ ਪਿਆ ਜਿਹਦੇ ਨਾਲ ਪਿਆਰ ਸੀ। ਹੁਣ ਯਾਦ ਰੱਖਿਓ ਮੈਂ ਇਹ ਦੋ ਇਹ ਬਚਨ ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਚ ਇੱਕ ਬਚਨ ਹੈ, ਕਮਲ ਦੇ ਫੁੱਲ ਨੂੰ ਪਾਣੀ ਨਾ ਮਿਲੇ ਤੇ ਸੜ ਗਏ, ਹਾਂਜੀ ਇੱਕ ਤਾਂ ਡਿੱਗਿਆ, ਜੇ ਪਾਣੀ ਮਿਲ ਜਾਏ ਪਿਆਰਾ ਆ ਗਿਆ, ਫਿਰ ਹਵਾ ਚੱਲਦੀ ਹੈ ਜੀ, ਹਵਾ ਨਾਲ ਪਾਣੀ ਚ ਕੰਪਣ ਲਹਿਰ ਉੱਠਦੀ ਹੈ, ਉਹ ਇੱਕ ਇੰਨੇ ਜ਼ੋਰ ਦੀ ਛੱਲ ਆਉਂਦੀ ਹੈ ਕਮਲ ਦੇ ਫੁੱਲ ਨੂੰ ਖਿੱਚ ਕੇ, ਕਈ ਵਾਰੀ 5-7 ਫੁੱਟ ਪਰਾਂ ਲੈ ਜਾਂਦੀ। ਜਦੋਂ ਇਸ ਤੇ ਹੁੰਦਾ ਨਾ ਕਮਲ ਦਾ ਫੁੱਲ ਹਿਲਦਾ, ਕਦੀ 2 ਫਿੱਟ ਕਦੀ 4 ਫਿੱਟ ਕਿਸੇ ਪਾਸੇ, ਉੱਥੇ ਸਤਿਗੁਰੂ ਕਹਿੰਦੇ ਆ ਕਿ ਤੈਨੂੰ ਸੱਟਾਂ ਮਾਰ ਰਿਹਾ ਪਾਣੀ, ਤੈਨੂੰ ਲਹਿਰਾਂ ਝੂਟਾ ਮਾਰੀਆਂ ਨੇ। ਉਹ ਕਹਿੰਦਾ ਕੋਈ ਗੱਲ ਨਹੀਂ, ਇਹਨੂੰ ਮੈਂ ਪਿਆਰ ਕਰਨਾ, ਮੇਰੀ ਮੁਹੱਬਤ ਇਹਦੇ ਨਾਲ ਹੈ, ਇਹਦੇ ਕੋਲ ਰਿਹਾ, ਇਹਦੇ ਵਿੱਚ ਰਿਹਾ। ਜੇ ਦੁੱਖ ਦੇ ਵੀ ਸੱਟ ਮਾਰੇਗਾ, ਸਰ ਜਾਏਗਾ, ਇਹ ਚਲਾ ਗਿਆ ਤੇ ਮੈਂ ਸਰ ਜਾਵਾਂ ਕਿ ਮੇਰਾ ਪਿਆਰ ਇਹਦੇ ਨਾਲ। ਅਸੀਂ ਪਾਠ ਕਰਨੇ, ਰੇਮਨ ਐਸੀ ਖਰਚਿਓ ਪ੍ਰੀਤ ਕਰ ਜੈਸੀ ਜਲ ਕਮਲੇ। ਹੁਣ ਉੱਥੇ ਸੜ ਗਿਆ ਪਾਣੀ ਤੋਂ ਬਿਨਾਂ, ਇੱਥੇ ਜੇ ਪਿਆਰਾ ਯਾਦ ਹੈ ਤੇ ਸੱਟ ਵੀ ਵੱਜਦੀ ਤਾਂ ਵੀ ਸਰ ਜਾਏਗਾ। ਫਿਰ ਬੇਨਤੀ ਸੁਣੋ ਜੇ ਮੈਂ ਅਰਥ ਕਰ ਰਿਹਾ, ਰੇਮਨ ਐਸੀ ਖਰਚਿਓ ਪ੍ਰੀਤ ਕਰ ਜੈਸੀ ਜਲ ਕਮਲੇ। ਲਹਿਰੀ ਨਾਲ ਪਛਾੜੀਏ, ਲਹਿਰਾਂ ਹੋਣ, ਸੱਟ ਵੱਜਿਆ ਕੋਈ ਗੱਲ ਨੀ ਚੱਲੇਗਾ, ਕਿਉਂਕਿ ਘੱਟੋ ਘੱਟ ਪਿਆਰਾ ਤਾਂ ਨਾਲ ਏ। ਤੇ ਜੇ ਪਿਆਰਾ ਹੀ ਤੁਰ ਜਾਏ ਫਿਰ ਤਾਂ ਮਰ ਗਿਆ, ਸੜ ਗਿਆ ਨਾ। ਸਤਿਗੁਰੂ ਕਹਿ ਰਹੇ ਨੇ ਕਿ ਲਹਿਰੀ ਨਾਲ ਪਿਛਾੜੀਏ ਪੀ ਵਿਕਸੈ ਅਸਨੇਹੇ। ਮੈਂ ਇੱਕ ਬੇਨਤੀ ਹੋਰ ਕਰਾਂ, ਇਹ ਸਭ ਨੂੰ ਰੋਕਿਆ ਗਿਆ। ਤੁਸੀਂ ਦੇਖੋ ਕਿ ਗੁਰੂ ਨਾਨਕ ਸਾਹਿਬ ਉਹਨਾਂ ਦੇ ਵੇਲੇ, ਮੈਂ ਤਾਂ ਥੋੜਾ ਕਿਹਾ ਨਾ, ਕਈਆਂ ਦੇ ਮਨ ਚ ਹੈਗਾ ਵੀ ਸ਼ਾਇਦ ਢਿੰਦੀ ਕਲਾ ਵੀ ਸਭ ਠੀਕ ਨੇ। ਗੁਰੂ ਨਾਨਕ ਸਾਹਿਬ ਸਮਰੱਥ ਨੇ ਨਾ, ਤੇ ਗੁਰੂ ਅਰਜਨ ਦੇਵ ਜੀ ਨੇ ਇੰਨੀ ਸ਼ਰਧਾ ਨਾਲ ਪਵਿੱਤਰ ਬੈਚਨ ਕਹਿ ਦਿੱਤੇ, ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਸੀ ਫਿਰ ਗਰਭਾਸ ਨਾ ਭਰਿਆ ਰੇ। ਸਾਰਿਆਂ ਥੋੜਾ ਗਰਭਾਸ ਤੋਂ ਬਚ ਗਏ, ਉਹਨਾਂ ਦੀ ਭਾਵਨਾ ਸੀ ਵੇਖਣ ਵਾਲੀ। ਜਿਨ੍ਹਾਂ ਕਈਆਂ ਨੇ ਵੇਖਿਆ ਉਹਨਾਂ ਵੀ ਆਖਿਆ, ਕੋਈ ਆਖੇ ਭੂਤਨਾ ਵਰਜੈ ਲੋਕ ਅਜਾਨ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਇਹ ਵੀ ਲੋਕ ਹੁਣ ਇਹ ਸ਼ਬਦ ਕਹਿਦੇ ਨੇ ਭੂਤ ਕਹਿ। ਗੁਰਮੁਖੋ ਯਾਦ ਰੱਖਿਓ, ਸਰੀਰਕ ਸੱਟ ਵੱਜ ਜਾਏ ਤੇ ਛੇਤੀ ਕੰਮ ਨਿਬੜ ਜਾਂਦਾ, ਜਿਹੜੀਆਂ ਸ਼ਬਦ ਦੀਆਂ ਚੋਟਾਂ ਲੋਕੀ ਮਾਰਦੇ ਉਹਨਾਂ ਨੂੰ ਬਰਦਾਸ਼ਤ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਉੱਥੇ ਸਤਿਗੁਰੂ ਨੂੰ ਇਹ ਕਿਹਾ ਗਿਆ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਭੂਤ ਬੇਤਾਲ ਸਾਦਾ ਬੰਦਾ ਭਇਆ ਦੀਵਾਨਾ ਸ਼ਾਹਕਾ ਲਾਗੀ ਪ੍ਰੀਤ ਸੁਜਾਨ ਸਿੰਘ, ਭਇਆ ਦੀਵਾਨਾ ਸ਼ਾਹਕਾ ਨਾਨਕ ਬਹੁਰਾਨਾ। ਕਹਿੰਦੇ ਮੈਂ ਤਾਂ ਉਹਦੇ ਨਾਮ ਚ ਬਿਆਇਆ। ਇੱਥੇ ਕਬੀਰ ਸਾਹਿਬ ਨੇ ਕਿਹਾ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਕ ਅਜਾਨ। ਇੱਕ ਸਾਖੀ ਸਿਰਫ ਕਹਿ ਕੇ ਭਾਈ ਸੰਤੋਖ ਸਿੰਘ ਉਹਨਾਂ ਨੇ ਗੁਰਪ੍ਰਤਾਪ ਸੂਰੀ ਚ ਕਿਹਾ, ਸਾਰੇ ਅਸੀਂ ਇਸ ਨੂੰ ਪੜ੍ਹਦੇ ਹਾਂ ਕਿ ਬਹੁਤ ਸਾਰੇ ਪਰਿਵਾਰ ਲਾਹੌਰ ਤੋਂ ਆਏ, ਗੋਇੰਦਵਾਲ ਸਾਹਿਬ ਪਹੁੰਚ ਰਹੇ ਸਨ। ਉਹਦੇ ਵਿੱਚ ਬਜ਼ੁਰਗ ਵੀ ਸਨ, ਨਸ਼ੇ ਦੇ ਸਨਾਈ ਸੀ, ਅੱਗੇ ਵੀ ਜਵਾਨ ਵੀ ਸਨ। ਇੱਕ ਨੇ ਕਿਹਾ, ਜੀ ਆਪਣੇ ਹਰਦਾਸ ਦਾ ਪੁੱਤਰ, ਗੁਰੂ ਰਾਮਦਾਸ ਵੱਲ ਇਸ਼ਾਰਾ ਕਰਕੇ, ਬਾਬਾ ਹਰਦਾਸ ਜੀ ਦਾ ਪੁੱਤਰ ਗੁਰੂ ਰਾਮਦਾਸ, ਉਹਨਾਂ ਤੇ ਰਾਮਦਾਸ ਹੀ ਕਹਿਣਾ ਨਾ, ਉਹ ਗੁਰੂ ਅਮਰਦਾਸ ਜੀ ਦੀ ਬੇਟੀ ਨਾਲ ਵਿਆਹ ਆਖਿਆ, ਚਲੋ ਉਹਦੇ ਘਰ ਰਵਾਂਗੇ। ਭਾਈ ਸਾਹਿਬ ਕਹਿੰਦੇ ਨੇ ਜਦੋਂ ਉਹ ਆ ਰਹੇ ਸਨ, ਉਹ ਚ ਬਿਰਧ ਵੀ ਸਨ, ਤੇ ਸਤਿਗੁਰਾਂ ਨੇ ਟੋਕਰੀ ਚੁੱਕੀ ਹੋਈ ਸੀ ਸਿਰ ਤੇ ਮਿੱਟੀ ਦੀ, ਤੇ ਸਾਰਾ ਤਨ ਦਾੜਾ ਲੰਮਾ, ਸਾਰਾ ਤਨ ਜਿਹੜਾ ਉਹ ਧੂੜ ਦੇ ਨਾਲ ਜਿਹੜਾ ਉਹ ਭਰਿਆ ਹੋਇਆ ਸੀ। ਉਹ ਮਿਲੇ ਕਵੀ ਜੀ, ਕਹਿੰਦੇ ਉਹਨਾਂ ਨੇ ਰਾਮ ਰਾਮ ਬੋਲਿਆ, ਕਿਉਂਕਿ ਸਨਾਤਨ ਮਤ ਇਸ ਤੇ ਰਾਮ ਰਾਮ ਬੋਲਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਦਾ ਅਦਬ ਕੀਤਾ। ਉੱਥੇ ਉਹਨਾਂ ਸ਼ਬਦ ਕਹਿ ਦਿੱਤੇ, ਕਹਿਣ ਲੱਗੇ ਮਜ਼ਦੂਰੀ ਕਰਦੇ ਹੋ, ਕਵੀ ਸੰਤੋਖ ਸਿੰਘ ਸ਼ਬਦ ਵਰਤਿਆ, ਮਜ਼ਦੂਰੀ ਕਰਦੇ ਹੋ। ਇੱਕ ਵਿੱਚੋਂ ਮੁਸਕਰਾ ਕੇ ਕਹਿੰਦਾ, ਜੇ ਮਜ਼ਦੂਰੀ ਕਰਨੀ ਸੀ ਫਿਰ ਟੋਕਰੀਆਂ ਢੋਣ ਦੀ ਕੀ ਲੋੜ ਸੀ, ਆਪਾਂ ਲਾਹੌਰ ਹੀ ਕੁਝ ਕਰ ਲੈਂਦੇ, ਕੋਈ ਦੁਕਾਨ ਕਰ ਲੈਂਦਾ, ਕੋਈ ਹੋਰ ਕਿਰਤ ਕਰ ਲੈਂਦਾ, ਇੱਥੇ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਤੂੰ ਰੋਟੀ ਖਾ ਰਹੇ। ਉਹਨਾਂ ਕਿਹਾ, ਨਹੀਂ ਨਹੀਂ, ਮੈਂ ਇਹ ਦਿਹਾੜੀ ਨਹੀਂ ਕਰ ਰਿਹਾ, ਆਪਣਾ ਜਨਮ ਸਫਲ ਕਰ ਰਿਹਾ, ਪਰਮਾਤਮਾ ਵੱਲੋਂ ਮਿਲਿਆ ਹੋਇਆ ਜਿਹੜਾ ਸਮਾਂ ਹੈ ਇਹਨੂੰ ਸਫਲ ਕਰ ਰਿਹਾ। ਕਹਿੰਦੇ ਸਫਲ ਕਾਹਦਾ? ਕਹਿੰਦੇ ਤੁਸੀਂ ਅਜੇ ਨਾ ਮੇਰੇ ਸਤਿਗੁਰਾਂ ਦੇ ਦਰਸ਼ਨ ਨਹੀਂ ਨਾ ਕੀਤੇ। ਇਹ ਬਚਨ ਚ ਲਿਖਿਆ, ਤੂੰ ਅਜੇ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਦੇ ਮੁੱਖ ਤੋਂ ਬਚਨ ਸੁਣਿਓ, ਦਰਸ਼ਨ ਕਰਿਓ, ਅੰਦਰ ਨੂੰ ਠੰਡ ਪੈ ਜਾਏਗੀ। ਹੁਣ ਯਾਦ ਰੱਖਿਓ ਦੋਨਾਂ ਦੇ ਪੱਧਰ ਦੀ ਸੋਚ ਕਿੰਨਾ ਫਰਕ ਹੈ। ਮੈਂਟਲ ਲੈਵਲ ਜੇ ਯਾਦ ਰੱਖਿਓ ਦੁਨੀਆ ਜਾਂ ਇੱਕੋ ਜੇ ਨਹੀਂ। ਇੱਥੇ ਖੂਨ ਦੇ ਗਰੁੱਪ ਮਿਲ ਸਕਦੇ ਆ, ਪਰ ਮੈਂਟਲੀ ਤੌਰ ਤੇ ਇੱਕੋ ਜਿਹਾ ਥੋੜਾ ਬੰਦੇ ਲੱਭਦੇ ਆ। ਉਹ ਸਤਿਗੁਰਾਂ ਦੀਆਂ ਸਿਫਤਾਂ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ, ਕਹਿੰਦੇ ਉਹਨਾਂ ਨੂੰ ਦੇਖ ਕੇ ਠੰਡ ਪੈਂਦੀ ਹੈ, ਉਹਨਾਂ ਦੇ ਬਚਨ ਸੁਣੇ ਅੰਦਰ ਭਰਿਆ ਜਾਂਦਾ। ਤੇ ਸੱਚੇ ਭੱਟਾਂ ਨੇ ਕਿਹਾ, ਮੈਂ ਉਹਨੇ ਤੁਕ ਲਈ ਸੀ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਿਤ ਸਿੱਧ ਕੋ ਬਿਧ ਮਿਲਾਇਓ। ਉਹਨਾਂ ਕਿਹਾ ਚਲੋ ਚੱਲਦੇ ਆ, ਟੋਕਰੀ ਹੱਥ ਚ ਪਕੜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਲੈ ਆਏ। ਹੁਣ ਉਹ ਭਾਵ ਨਹੀਂ ਸੀ, ਦਰਸ਼ਨ ਤਾਂ ਕੀਤੇ, ਪਰ ਯਾਦ ਰੱਖਿਓ ਗੁਰਮੁਖੋ ਕਿ ਜਿਹੋ ਜੇ ਅੰਦਰ ਦੀ ਭਾਵਨਾ ਝੋਲੀ ਚ ਫਲ ਹੋਈ ਪੈਂਦਾ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਨ ਭਾਗਾਂ ਕਿਆ ਪਾਈਐ, ਇੱਕ ਨਦਰ ਕਰ ਦੇਖੈ ਸਭ ਉਪਰ, ਜਿਹਾ ਭਾਓ ਤਿਆ ਫਲ ਪਾਈਐ। ਉਹਨਾਂ ਦੇਖ ਲਿਆ ਮਹਾਰਾਜ ਜੀ ਨੂੰ, ਮੱਥਾ ਨਹੀਂ ਟੇਕਿਆ ਜੀ, ਅੰਨੇ ਖਲੋ ਕੇ ਇਸਨੇ ਕਿਹਾ ਰਾਮ ਰਾਮ ਜੀ, ਸਾਡੇ ਧਿਆਨ ਮਹਿਮਾ ਪ੍ਰਕਾਸ਼, ਰਾਮ ਰਾਮ ਜੀ। ਹਜ਼ੂਰ ਨੇ ਕਿਹਾ ਠੀਕ। ਅੱਗੇ ਉੱਥੇ ਬੰਦਾ ਇੱਕ ਬੋਲਿਆ, ਉਹਨਾਂ ਚ ਬਜ਼ੁਰਗ ਬੋਲਿਆ, ਕਹਿੰਦਾ ਦੇਖੋ ਜੀ ਤੁਹਾਨੂੰ ਸਾਡੀ ਕੁਲ ਦਾ ਪਤਾ ਹੈ ਨਾ, ਗੁਰੂ ਅਮਰਦਾਸ ਮਹਾਰਾਜ ਪਹਿਲਾਂ ਚੁੱਪ ਸਨ, ਉਂਝ ਯਾਦ ਰੱਖਿਓ ਗੁਰੂ ਦੀ ਕੁਲ ਜਾਤ ਕਿਹੜੀ ਹੈ। ਇਤਿਹਾਸ ਚ ਹੁੰਦਾ ਹੈ ਕਿ ਗੁਰੂ ਅਮਰਦਾਸ ਗਏ ਇੱਕ ਨਗਰ, ਉੱਥੇ ਕੋਈ ਸੱਜਣ ਮਿਲੇ, ਉਹਨਾਂ ਨੇ ਨਾਲ ਹੀ ਕਹਿਤਾ ਅਸੀਂ ਵੀ ਭੱਲੇ ਹਾਂ ਜੀ, ਗੁਰੂ ਸਾਹਿਬ ਵੀ ਭੱਲੇ ਨੇ। ਹੁਣ ਮੈਨੂੰ ਬਖਸ਼ ਦੇ, ਕਈ ਬੰਦੇ ਜਿਹੜੇ ਨੇ ਉਹ ਪਿੱਛੋਂ ਕਨੈਕਸ਼ਨ ਜੋੜਦੇ ਆ, ਅਸੀਂ ਬਾਬਾ ਬੁੱਢਾ ਸਾਹਿਬ ਦੇ ਅੰਸ਼ ਚੋਂ ਕੋਈ ਸ਼ੱਕ ਨਹੀਂ ਹੁੰਦਾ, ਖੂਨ ਚੱਲਦਾ ਕਿ ਉਹਨਾਂ ਕਹਿ ਜੀ ਅਸੀਂ ਭੱਲੇ, ਗੁਰੂ ਜੀ ਭੱਲੇ। ਸਤਿਗੁਰਾਂ ਨੇ ਉੱਥੇ ਉੱਤਰ ਦਿੱਤਾ, ਕਹਿਣ ਲੱਗੇ ਗੁਰੂ ਦੀ ਜਾਤ ਨਹੀਂ ਹੁੰਦੀ, ਗੁਰੂ ਨੂੰ ਜੋਤ ਕਰਕੇ ਪਹਿਚਾਣੀ ਦਾ। ਅੱਗੇ ਜਾਤ ਥੋੜਾ ਜਾਣੀ ਹੈ। ਉਹਨਾਂ ਨੇ ਕਿਹਾ ਸਾਡੀ ਕੁਲ ਦਾ ਪਤਾ, ਮਹਾਰਾਜ ਚੁੱਪ ਸਨ। ਉਹਨਾਂ ਫਿਰ ਅੱਗੇ ਵਧੀ ਗਏ ਜੀ, ਉਹ ਗੁਰੂ ਅਮਰਦਾਸ ਸੁਣ ਰਹੇ ਆ, ਗੁਰੂ ਰਾਮਦਾਸ ਦੇ ਟੋਕਰੀ ਵਗੜ ਕੇ ਖਲੋਤੇ ਆ, ਤੇ ਬੋਲਣ ਵਾਲੇ ਇਹ ਨਹੀਂ ਦੇਖ ਰਹੇ ਕੀ ਬੋਲ ਰਹੇ ਆ। ਉੱਥੇ ਉਹਨਾਂ ਜਿਹੜੇ ਸ਼ਬਦ ਵਰਤੇ ਸੀ ਕਈ ਵਾਰੀ ਵਰਤੇ ਨੇ, ਕਹਿਣ ਲੱਗੇ ਤੁਸੀਂ ਆਪਣੇ ਘਰ ਚ ਰੱਖ ਕੇ ਇਹਦੇ ਸਿਰ ਤੇ ਮਿੱਟੀ ਪਾ ਦਿੱਤੀ। ਉਹਨਾਂ ਮਿੱਟੀ ਦੇ ਅਰਥ ਇਹ ਨਿਮਰਤਾ ਵਾਲੇ ਥੋੜਾ ਕੀਤੇ ਆ। ਅਗਲੇ ਸ਼ਬਦ ਸਨ ਇਹਦੇ ਮਾਤਾ ਪਿਤਾ ਦੀ ਚਲਾਣਾ ਕਰ ਗਿਆ, ਉਹਨਾਂ ਸ਼ਬਦ ਵਰਤਿਆ, ਮੌਤ ਹੋ ਗਈ, ਇਹ ਅਭਾਗਾ ਤੁਹਾਡੇ ਘਰ ਆ ਗਿਆ, ਇਹ ਸਿੱਟੀ ਸਿਰ ਤੇ ਮਿੱਟੀ ਪਾ ਲਈ, ਤੁਸੀਂ ਤਾਂ ਵਿਚਾਰ ਕਰਦੇ। ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਬੋਲ ਕਹੇ, ਇਤਿਹਾਸ ਕਹਿੰਦਾ ਗੁਰੂ ਰਾਮਦਾਸ ਜੀ ਦੇ ਨੇਤਰ ਸੱਚੀ ਮੁੱਚੀ ਨੀਰ ਨਾਲ ਪੂਰਤ ਹੋ ਗਏ, ਨੇਤਰਾਂ ਦੇ ਵਿੱਚੋਂ ਅੰਸੂ ਜਦੋਂ ਗਿਰੇ, ਜਾੜੇ ਦੇ ਉੱਤੇ ਧੂੜ ਲੱਗੀ ਹੋਈ ਸੀ, ਬਸ ਇੱਕੋ ਹੀ ਭਰੇ ਗਲੇ ਨਾਲ ਕਿਹਾ ਸਤਿਗੁਰੂ ਜੀ ਇਹਨਾਂ ਨੂੰ ਬਖਸ਼ ਦਿਓ, ਇਹਨਾਂ ਨੂੰ ਸਮਝ ਕੋਈ ਨਹੀਂ ਇਹ ਕੀ ਬੋਲਦੇ ਪਏ, ਇਹਨਾਂ ਨੂੰ ਕੋਈ ਸਮਝ ਨਹੀਂ। ਉੱਥੇ ਉਹਨਾਂ ਸ਼ਬਦ ਵਰਤੇ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਵ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਿਰਭਾਗਾ, ਇਸਨੇ ਤੋ ਸਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ, ਤੁਸੀਂ ਤਾਂ ਵਿਚਾਰ ਕਰਦੇ। ਧੰਨ ਗੁਰੂ ਅਮਰਦਾਸ ਜੀ ਨੇ ਬੋਲ ਕੇ ਅਗਲੇ ਸ਼ਬਦ ਕਹੇ, ਕਹਿਣ ਲੱਗੇ ਤੁਸੀਂ ਇਹ ਕਹਿ ਰਹੇ ਹੋ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਵ ਪ੍ਰਕਾਰੇ, ਸਮਝ ਗਏ ਲਾਜ ਦਰ, ਇਹਨਾਂ ਸ਼ਰਮ ਲਾ ਦਿੱਤੀ। ਉੱਥੇ ਮਹਾਰਾਜ ਜੀ ਨੇ ਕਿਹਾ ਯਾਦ ਰੱਖਿਓ ਸੋਡੀਓ, ਜੇ ਇਹ ਬੰਸ ਜਨਮ ਨਾ ਧਾਰੈ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਤੁਹਾਡੇ ਘਰ ਚ ਨਾ ਹੁੰਦੇ ਮੈਂ ਥੋੜੀ ਤਾਂ ਸਾਖੀ ਲੈ ਲਈ। ਹੁਣ ਦੇਖੋ ਇੱਕ ਪਾਸੇ ਮੁਹੱਬਤ ਹੈ ਪਿਆਰ ਹੈ, ਦੂਜੇ ਪਾਸੇ ਮੂਰਖਾਂ ਦਾ ਟੋਲਾ ਰੋਕਣ ਵਾਲਾ ਹੋਇਆ ਹੈ, ਇਹ ਆਪਾਂ ਲੈ ਸਕਦੇ ਹਾਂ। ਉਹਨਾਂ ਨੂੰ ਸਮਝ ਕੋਈ ਨਹੀਂ, ਉਹ ਬੇਸਮਝ ਨੇ, ਸ਼ਾਇਦ ਇਸੇ ਕਰਕੇ ਜਦੋਂ ਸਤਿਗੁਰੂ ਗੁਰਿਆਈ ਤੇ ਬਿਰਾਜਮਾਨ ਹੋਏ ਉਹਨਾਂ ਨੇ ਡੰਕੇ ਦੀ ਚੋਟ ਤੇ ਕਿਹਾ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਕ ਅਜਾਨ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਇੱਕ ਧਾਰ ਦਾ ਢਾਲਣਾ, ਇਹ ਧਾਰ ਦਾ ਅਰਥ ਭੇਟਾ, ਅਸੀਂ ਆਪਣਾ ਤਨ ਹੀ ਭੇੜਾ ਦੇ ਦਿੱਤਾ ਤੇ ਜਿਹੜਾ ਉਹਨੂੰ ਦੇ ਦਿੱਤਾ ਜੋ ਮਰਜ਼ੀ ਕਹੀ ਜਾਓ। ਹਮ ਤਨ ਦਿਓ, ਗੁਰਮੁਖੋ ਬੜਾ ਕਹਿਣਾ ਸੌਖਾ ਹੈ, ਤੁਸੀਂ ਕੀ ਬੋਲ ਰਹੇ ਹੋ ਮੈਨੂੰ ਕੋਈ ਅਸਰ ਨਹੀਂ, ਕਿਉਂਕਿ ਮੈਂ ਆਪਣਾ ਤਨ ਮਨ ਗੁਰੂ ਨੂੰ ਵੇਚ ਚੁੱਕਾ, ਇਹ ਤਾਂ ਉਹਦਾ ਹੈ, ਮੇਰੇ ਤੇ ਅਸਰ ਹੀ ਕੋਈ ਨਹੀਂ। ਹਮ ਤਨ ਦਿਓ ਹੈ ਟਹਾਰ, ਕਬੀਰ ਸਾਹਿਬ ਦੇ ਦੋ ਸਲੋਕ ਹੋਰ ਲੈ ਲਈਏ, ਉਹਨਾਂ ਦਾ ਬੜਾ ਵਿਰੋਧ ਹੋਇਆ, ਬਹੁਤ ਹੋਇਆ। ਅੱਜ ਵੀ ਜੀ ਸਮਾਜ ਦੀ, ਫਿਰ ਉਹ ਸਾਡਾ ਇੱਕ ਸੁਭਾਅ ਸੀ, ਚੁੱਕ ਲੈਂਦੇ ਆ ਗੱਲ, ਇਹ ਤੁਸੀਂ ਸੁਣਿਆ ਤੁਹਾਡੇ ਬਾਰੇ ਆ ਲਿਖਿਆ, ਤੁਸੀਂ ਸੁਣਿਆ ਤੁਹਾਡੇ ਬਾਰੇ ਆ ਕਿਹਾ, ਮੈਂ ਮੈਸੇਜ ਇਹ ਚੁੱਕ ਕੇ ਲੈ ਜਾਂਦੇ ਹਾਂ। ਨਹੀਂ, ਮੇਰੀ ਇੱਕ ਬੇਨਤੀ ਹੈ ਕਿ ਦੇਖ ਕੇ ਅਨਡਿੱਟ ਕਰਨਾ ਬੜਾ ਮੁਸ਼ਕਲ ਹੈ,
1: ਹੈ ਬੜਾ ਮੁਸ਼ਕਲ, ਜਰਨਾ ਬਹੁਤ ਮੁਸ਼ਕਲ ਹੈ ਜੀ। ਤੁਸੀਂ ਠੀਕ ਹੈ, ਜਿਹੜੀ ਸੰਗਤ ਪਿਆਰ ਕਰਦੀ ਬਹੁਤ ਪਿਆਰ ਕਰਦੀ, ਜਿਹੜੀ ਧੀ ਭੈਣ ਕਰਦੇ ਉਹ ਵੀ ਸਿਰੇ ਲਾ ਦਿੰਦੇ ਨੇ ਸਾਨੂੰ ਜੀ। ਪਰ ਹਾਂ, ਉਦੋਂ ਇੱਕੋ ਧਿਆਨ ਜਾਂਦਾ ਸਤਿਗੁਰੂ ਜੀ ਕਿ ਜੋ ਕਹਿ ਰਹੇ ਨੇ ਸਾਡੇ ਚ ਨੁਕਸ ਹੋਣੇ ਨੇ ਨਾ, ਤੇ ਤੁਸੀਂ ਕਿਰਪਾ ਕਰਦੇ ਹੋ, ਤੁਸੀਂ ਬਖਸ਼ ਦਿਓ। ਕਬੀਰ ਸਾਹਿਬ ਦਾ ਇੱਕ ਬਚਨ ਕਹਿ, ਕਬੀਰ ਮੈਂ ਜਾਣਿਓ ਪੜਪੋ ਭਲੋ ਲਾਗੀ ਪ੍ਰੀਤ ਜਾਨ ਸਿਓ। ਕਹਿੰਦੇ ਮੈਂ ਸੋਚਿਆ ਵਿਦਵਾਨ ਦੀ ਬੜੀ ਕਦਰ ਹੈ, ਵਿਦਵਾਨ ਬਣੋ, ਫਿਰ ਮਨ ਚ ਆਇਆ ਵਿਦਵਤਾ ਦੀ ਥਾਂ ਤੇ ਜੋਗੀ ਕਿਉਂ ਨਾ ਬਣ ਜਾਈਏ। ਹੁਣ ਪ੍ਰੋਫੈਸਰ ਸਾਹਿਬ ਨੇ ਯੋਗ ਦਾ ਅਰਥ ਮਿਲਾਪ ਕੀਤਾ, ਯੋਗ ਮਤ ਉਹਨੂੰ ਆਪਾਂ ਧਾਰਨ ਕਰ ਲਈਏ। ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੋ ਸਿਓ ਪਲ ਯੋਗ। ਕਹਿਣ ਲੱਗੇ ਇਹਨਾਂ ਦੋਵਾਂ ਨਾਲੋਂ ਚੰਗਾ ਇਹ ਰੱਬ ਦੀ ਭਗਤੀ ਕਰ। ਮੈਂ ਜਾਣਿਓ ਪੜਬੋ ਭਲੋ ਪੜਬੋ ਸਿਓ ਪਲ ਯੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ ਵਰਜਿਆ ਲੋਕ ਅਜਾਨ, ਭਾਵੇਂ ਨਿੰਦੋ ਲੋਕ। ਉਹਨਾਂ ਕਿਹਾ ਇੰਨੇ ਲੋਕ ਨਿੰਦਿਆ ਕਰ ਰਹੇ, ਕਹਿੰਦੇ ਜਿਹੜੇ ਕਰ ਰਹੇ ਨੇ ਇਹਨਾਂ ਦੇ ਪੱਲੇ ਕੀ ਹੈ। ਸਿੱਧੀ ਗੱਲ ਵੇਖੋ ਜੇ ਮੈਂ ਪੰਜਾਬੀ ਚ ਆਪ ਕਹੀਏ, ਕਹਿਣ ਲੱਗੇ ਲੋਕ ਕਹਿ ਨਿੰਦਾ ਬੱਪੜਾ ਜੈ ਮੈਂ ਨਾਹੀ ਗਿਆਨ, ਇਹ ਵਰਜਿਆ ਲੋਕ ਅਜਾਨ ਇਹ ਮੂਰਖ ਨੇ, ਇਹਨਾਂ ਨੂੰ ਸਮਝ ਕੋਈ ਨਹੀਂ। ਲੋਕ ਕਹਿ ਨਿੰਦਾ ਬੱਪੜਾ ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕੰਮ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ, ਵਰਜੈ ਲੋਕ ਅਜਾਨ ਤਾਸਿਓ ਟੂਟੀ ਕਿਉਂ ਬਣੇ। ਜਾ ਕੇ ਜੀ ਪ੍ਰਾਣ ਜਿਸ ਕਰਤਾਰ ਦੇ ਦਿੱਤੀ ਹੋਈ ਜਿੰਦ ਹੈ, ਇਹ ਪ੍ਰਾਣ ਨੇ ਇਹ ਸਰੀਰ ਹੈ, ਜਿਨੇ ਸਭ ਕੁਝ ਦਿੱਤਾ, ਮੈਂ ਕਿਹਾ ਕਮਲ ਫੁੱਲ ਦੀ ਤਰ੍ਹਾਂ ਉਹਦੇ ਨਾਲ ਟੁੱਟ ਕੇ ਕਿੱਥੇ ਜਾਵਾਂਗੇ। ਕਬੀਰ ਸਾਹਿਬ ਕਹਿੰਦੇ ਉਹਦਾ ਦਿੱਤਾ ਹੈ, ਇਸੇ ਕਰਕੇ ਗੁਰੂ ਅਰਜਨ ਦੇਵ ਜੀ ਸਾਨੂੰ ਸਮਾ ਦਿੰਦੇ ਨੇ, ਨਿਰਗੁਣੀ ਆ ਰਹੇ ਆਨਿਆ ਸੋ ਪ੍ਰਭ ਸਦਾ ਸੰਭਾਲ, ਚਿੰਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ। ਇੱਥੇ ਬੇਨਤੀ ਹੈ ਜੀ, ਵਾਹਿਗੁਰੂ ਮੇਰ ਕਰੇ ਪ੍ਰੀਤ ਨਾ ਟੁੱਟੇ। ਇੱਕ ਪ੍ਰੀਤ ਦੇ ਨਾਲ ਮੈਂ ਸ਼ਬਦ ਹੋਰ ਵਰਦਾ ਹੁੰਦਾ ਸਾਂ, ਪ੍ਰਤੀਤ, ਪ੍ਰੀਤ ਵੀ ਹੋਵੇ ਤੇ ਪ੍ਰਤੀਤ ਵੀ ਹੋਵੇ। ਕਬੀਰ ਲਾਗੀ ਪ੍ਰੀਤ ਜਾਨ ਸਿਓ, ਵਰਜੈ ਲੋਕ ਅਜਾਨ ਤਾਂ ਸਿਓ ਟੂਟੀ ਕਿਉਂ ਬਣੇ, ਜਾ ਕੇ ਜੀ ਪ੍ਰਾਣ। ਹੁਣ ਅਗਲਾ ਬਚਨ ਹੈ, ਕਬੀਰ ਕੋਠੇ ਮੰਡਪ ਹੇਤ ਕਰ। ਮੈਂ ਕੱਲ ਨੂੰ ਯਤਨ ਕਰਾਂਗਾ ਵੀ ਵੱਧ ਤੋਂ ਵੱਧ ਸਲੋਕਾਂ ਦੇ ਅਰਥ ਕਰ ਸਕੀਏ। ਕੋਠੇ ਮੰਡਪ, ਇੱਕ ਕੋਠੇ ਦਾ ਅਰਥ ਹੋ ਗਿਆ ਜੀ ਆਪਾਂ ਮਕਾਨ, ਮੰਡਪ ਦਾ ਅਰਥ ਮਹਿਲ ਮਾੜੀਆਂ ਕੀਤਾ ਵੈਸੇ ਵਿਦਵਾਨਾਂ ਨੇ, ਉਂਝ ਮੰਡਪ ਦਾ ਅਰਥ ਸ਼ਮਿਆਨਾ ਵੀ ਹੁੰਦਾ। ਤੁਸੀਂ ਦੇਖੋ ਕਈ ਵਾਰੀ ਵਿਆਹ ਦਾ ਮੰਡਪ, ਪੂਜਾ ਦਾ ਮੰਡਪ ਜਿਹਦੇ ਫੁੱਲ ਵਗੈਰਾ ਲਾਉਂਦੇ ਨੇ, ਖੁੱਲਾ ਹੁੰਦਾ ਨਾ ਚਾਰ ਚਵੇਰੇ ਖੁੱਲਾ। ਕੋਠੇ ਮੰਡਪ ਖੇਤ ਕਰ, ਖੇਤ ਦਾ ਅਰਥ ਹੈ ਮੋਹ ਕਰਕੇ, ਉਹਨਾਂ ਨਾਲ ਚਿੱਤ ਲਾ ਕੇ। ਕਬੀਰ ਕੋਠੇ ਮੰਡਪ ਖੇਤ ਕਰ, ਕਾਹੇ ਮਰਹੋ ਸਵਾਰ, ਇਹਨਾਂ ਨੂੰ ਸਵਾਰ ਦੇ ਕਿਉਂ ਮਰ ਚੱਲੇ। ਹਾਂ ਇਹ ਸਵਾਰਨੇ ਪਏ ਆਪਾਂ, ਇਹ ਤਿਆਰੀ ਕਰਨੀ ਪਿਆ, ਮੇਰਾ ਸ਼ਮਿਆਨਾ ਮੇਰਾ ਘਰ ਮੇਰਾ ਮਹਿਲ। ਤੇ ਮਹਾਰਾਜ ਕਹਿ ਰਹੇ ਨੇ ਕਿ ਕਾਰਜ ਸਾਡੇ ਤੀਨ ਹੱਥ, ਕਾਰਜ ਸਾਢੇ ਤੀਨ ਹੱਥ, ਕਾਰਜ ਦਾ ਅਰਥ ਕੰਮ, ਸਾਢੇ ਤਿੰਨ ਹੱਥ। ਹਾਂਜੀ ਸਾਢੇ ਤਿੰਨ ਆਪਾਂ ਸਮਝਦੇ ਨਾ, ਤਿੰਨ ਪੂਰੇ, ਪਰ ਇਹ ਹਰ ਉਸ ਸਰੀਰ ਦੇ ਜਿਹਨੂੰ ਕਿਹਾ ਜਾ ਰਿਹਾ ਹੈ। ਹੁਣ ਇਹ ਨਹੀਂ ਕਿ ਬੱਚੇ ਦਾ ਸਰੀਰ ਆਪਾਂ ਕੀ ਸਾਢੇ ਤਿੰਨ ਹੱਥ, ਆਪਾਂ ਬੱਚੇ ਦੇ ਸਰੀਰ ਨੂੰ ਆਪਣੇ ਹੱਥ ਨਾਲ ਮਾਪ ਸਕਾਂਗੇ। ਉਂਝ ਸੂਝਵਾਨ ਲੋਕ ਕਹਿੰਦੇ ਆ ਵੀ ਬੰਦੇ ਦਾ ਜਿਹੜਾ ਕੱਦ ਹੈ ਨਾ, ਤਕਰੀਬਨ ਉਹਦਾ ਕੱਦ ਜਿਹੜਾ ਉਹਦੇ ਹੱਥ ਮੁਤਾਬਕ ਸਾਢੇ ਕੁ ਤਿੰਨ ਹੁੰਦਾ ਹੈ, ਉਹਦੇ ਹੱਥ ਮੁਤਾਬਕ, ਬੱਚੇ ਦੇ ਹੱਥ ਨਾਲ ਬੱਚੇ ਦਾ, ਬਜ਼ੁਰਗ ਦੇ ਹੱਥ ਨਾਲ ਬਜ਼ੁਰਗ ਦਾ। ਇੱਥੇ ਕਬੀਰ ਸਾਹਿਬ ਕਹਿੰਦੇ ਕੋਠੇ ਵੱਡੇ ਬਣਾ ਲੈ, ਮਕਾਨ ਬਣਾ ਲੈ, ਸ਼ਮਿਆਨੇ ਬਣਾ ਲੈ, ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਹੱਥ, ਸੌਣ ਵਾਸਤੇ ਤਾਂ ਤੇ ਸਾਢੇ ਤਿੰਨ ਹੱਥੀ ਤਾਂ ਚਾਹੀਦੀ ਹੈ। ਸਾਰੀ ਕੋਠੀ ਤੇ ਲੱਤਾਂ ਨਹੀਂ ਪਸਾਰ ਸਕਣੀਆਂ, ਸਾਰੇ ਕਮਰਿਆਂ ਚ ਵੀ ਨਹੀਂ ਸੌ ਸਕਣਾ, ਜਿੱਥੇ ਆਪਾਂ ਪੈਣਾ ਬਸ ਇਉਂ ਸਮਝ ਲਓ ਜੀ ਰੇਲ ਵਾਲੀ ਸੀਟ ਹੀ ਇੰਨੀ ਕੁ। ਕਾਰੇ ਸਾਢੇ ਤੀਨ ਖੱਤ, ਜੇ ਚੋਖਾ ਹੀ ਲੰਮਾ ਹੋਵੇਗਾ, ਬਾਹਾਂ ਛੋਟੀਆਂ ਹੋਣਗੀਆਂ, ਘਨੀ, ਅੱਗੇ ਮਹਾਰਾਜ ਕਹਿ ਰਹੇ ਨੇ ਘਨੀ ਤਾਂ ਪੌਣੇ ਪੌਣੇ ਚਾਰ, ਪਰ ਯਾਦ ਰੱਖੇ ਪੁਰਾਣੀ ਪੰਜਾਬੀ ਹੈ ਪੌਣੇ। ਜਦੋਂ ਅੱਜ ਦੀ ਪੰਜਾਬੀ ਚ ਲਿਖਾਂਗੇ, ਅੱਜ ਦਾ ਪੰਜਾਬੀ ਲਿਖਣ ਵਾਲਾ ਉੱਥੇ ਕਨੋੜਾ ਪਾਏਗਾ, ਪੌਣੇ ਪੌਣੇ ਪੌਣੇ ਸਮਝਦੇ ਨੇ ਜੀ, ਕਿਉਂਕਿ ਹੁਣ ਸ਼ਬਦ ਖਤਮ, ਪੌਣਾ ਸ਼ਬਦ ਖਤਮ ਹੋ ਗਿਆ, ਚੱਪਾ ਸ਼ਬਦ ਖਤਮ ਹੋ ਗਿਆ ਜੀ, ਚੱਪਾ ਸ਼ਬਦ ਚੌਥਾਈ ਨੂੰ ਕਹਿੰਦੇ ਹੁੰਦੇ ਸੀ ਕਈ ਵਾਰੀ, ਕਹਿੰਦੇ ਵੱਧ ਤੋਂ ਵੱਧ ਛਾਲ ਮਾਰੇਗਾ, ਪੌਣੇ ਚਾਰ ਹੱਥ ਥਾਂ ਘੇਰ ਲੈਗਾ, ਇਸ ਤੋਂ ਵੱਧ ਨਹੀਂ ਘੇਰ ਸਕਣੀ। ਤੇ ਹੰਕਾਰ ਕਿੱਡਾ ਕਰੀ ਬੈਠਾ ਮਨਾ, ਇਹ ਸਮਝਾਉਣ ਵਾਸਤੇ ਹੈ, ਇਹ ਬੈਰਾਗ ਪੈਦਾ ਕਰਨ ਵਾਸਤੇ ਹੈ। ਇਸੇ ਕਰਕੇ ਸਤਿਗੁਰਾਂ ਦੀ ਬਾਣੀ ਵਿੱਚ ਅਸੀਂ ਬੜੇ ਸ਼ਬਦ ਪੜ੍ਹਦੇ ਹਾਂ, ਫਰੀਦਾ ਕੋਠੇ ਮੰਡਪ ਮਾੜੀਆਂ, ਇਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਵਿੱਥ। ਦੇਖੋ ਬਚਨ ਕਹਿ, ਤੇ ਇਹਨੂੰ ਝੂਠ ਨਾ ਸਮਝੀਏ, ਵਾਪਰਨਾ ਮੇਰੇ ਨਾਲ ਤੁਹਾਡੇ ਨਾਲ ਸਭ ਨਾਲ ਵਾਪਰਨਾ। ਕੋਠੇ ਮੰਡਪ ਮਾੜੀਆਂ, ਇਤ ਨਾ ਲਾਏ ਚਿੱਤ, ਨਾ ਉਹਦੇ ਨਾਲ ਚਿੱਤ ਕਰ। ਜਦੋਂ ਮੌਤ ਹੋ ਗਈ, ਸਲਾਮੀ ਮੱਤ ਦੀ ਗੱਲ ਕਰ ਰਿਹਾ, ਜਿਸ ਕਬਰ ਥੱਲੇ ਤੂੰ ਪਿਆ ਹੈ, ਵਿੱਚ ਪਿਆ, ਉੱਤੇ ਪਤਾ ਨੀ ਮਣਾ ਮੁਈ ਤੇਰੀ ਮਿੱਟੀ ਪਾ ਕੇ ਚਲੇ ਗਏ, ਉਹ ਕਬਰਾਂ ਵਿੱਚ ਸੁੱਤਿਆ ਹੋਇਆ, ਤੈਨੂੰ ਤਾਂ ਮਹਿਲ ਵਿੱਚ ਵੀ ਕਿਸੇ ਨੇ ਰੱਖਿਆ। ਕੋਠੇ ਮੰਡਪ ਮਾੜੀਆਂ, ਇਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਪੌਣੇ ਕੁ ਚਾਰ ਜੀ, ਹੁਣ ਇਹਦਾ ਅਰਥ ਮੈਂ ਤਾਂ ਦੋਵੇਂ ਕਰੀ ਜਾ, ਮੈਨੂੰ ਪਤਾ ਵੀ ਸੰਗਤ ਕੋਲ ਫੋਨ ਵੀ ਹੁੰਦੇ ਨੇ, ਅਰਥ ਆਪਾਂ ਵੇਖ ਲੈਂਦੇ ਹੁੰਦੇ ਹਾਂ ਵੀ ਵਾਕਈ ਇਸ ਤਰ੍ਹਾਂ ਨੇ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਅਰਥ ਸੌਣ ਦੇ ਕੀਤੇ ਆ, ਮਰਨ ਦੇ ਨਹੀਂ ਕੀਤੇ, ਵੀ ਬੰਦਾ ਸੌਂਦਾ ਹੈ ਤੇ ਇੰਨੀ ਕੁ ਥਾਂ ਘੇਰਦਾ ਹੈ। ਪਰ ਸਾਰੇ ਵਿਦਵਾਨਾਂ ਨੇ ਅਰਥ ਕੀਤੇ ਨੇ, ਮਰ ਲੱਗਿਆ ਸ਼ਮਸ਼ਾਨ ਭੂਮੀ ਚ ਕਿੰਨਾ ਕੁ ਥਾਂ ਘੇਰਨਾ, ਤੂੰ ਕਬਰ ਚ ਜਾਣਾ ਕਿੰਨਾ ਕਿੰਨੀ। ਹੁਣ ਦੱਸੋ ਇੱਥੇ ਸਾਡੇ ਨੇੜੇ ਕਿੰਨੀਆਂ ਕਬਰਾਂ ਨੇ, ਭਾਵੇਂ ਟ੍ਰਿਲੀਅਨ ਡਾਲਰ ਦਾ ਮਾਲਕ, ਉਹ ਥੋੜਾ ਕਹਿੰਦਾ ਵੀ ਸਾਰੇ 2 ਕਿੱਲੇ 2 ਏਕੜ ਪੱਟ ਕੇ ਮੈਨੂੰ ਇਕੱਲੇ ਨੂੰ ਇਹ ਚ ਪਾ ਦਿਓ। ਉਹ ਕਹਿੰਦੇ ਨਾ ਨਾ, ਥਾਂ ਉਹਨਾਂ ਕੋਈ ਮਿਲਣਾ, ਤੇ ਉੱਥੇ ਉਹ ਵੀ ਮਰਨ ਦਾ ਵੀ ਮੁੱਲ ਮਿਲਦਾ ਜੀ। ਮਹਾਰਾਜ ਕਹਿ ਰਿਹਾ ਕਿ ਤੂੰ ਪਿਆ ਗਏ ਹੁਣ ਤੇਰਾ ਕਿੱਥੇ ਕਿ ਵੀ। ਬਾਬਾ ਫਰੀਦ ਸਾਹਿਬ ਨੇ ਤੇ ਇੱਕ ਹੋਰ ਸ਼ਬਦ ਵਰਤਿਆ ਜੀ, ਇਹ ਕਹਿੰਦੇ ਮਹੱਲਾ ਦਾ ਮਾਲਕ, ਕਿਲਿਆਂ ਦਾ ਮਾਲਕ, ਹਰ ਰੋਜ਼ ਬਿਸਤਰਾ ਬਦਲਿਆ ਜਾਂਦਾ, ਹਰ ਰੋਜ਼ ਅਤਰ ਫਲੇਲਾ ਨੇ। ਕਹਿੰਦੇ ਅੱਜ ਮੌਤ ਹੋ ਗਈ, ਡੱਬੇ ਚ ਪਾ ਕੇ ਲੈ ਆਏ, ਉਹ ਤਾਂ ਉਸ ਟਾਈਮ ਵੀ ਲੈ ਜਾਂਦੇ ਆ ਜਿਹਦੇ ਥੱਲੇ ਪਿੱਲੋ ਪੰਜ ਪੰਜ ਕਿੰਨੇ ਕਿ ਇੱਥੇ ਤੇ ਸੱਚੀ ਦੱਸਾਂ, ਕਈ ਵਾਰੀ ਰਜਾਈ ਇੱਕ ਪਈ ਹੁੰਦੀ ਤੇ ਸਿਰਾਣੇ 15-20 ਡਿੱਗੇ ਹੁੰਦੇ ਉੱਤੇ। ਉਹਨਾਂ ਨੇ ਜਦੋਂ ਲੰਮਾ ਪਾਇਆ ਤੇ ਕੋਈ ਸਿਰਾਣਾ ਦੂਜਾ ਨਹੀਂ ਰੱਖਿਆ, ਇੱਟ ਦਾ ਸਿਰਾਣਾ ਕੀਤਾ, ਉੱਤੇ ਮਿੱਟੀ ਪਾ ਦਿੱਤੀ। ਤੇ ਬਾਬਾ ਜੀ ਕਹਿੰਦੇ ਇਹਦੀ ਕਬਰ ਫੋਲ ਕੇ ਦੇਖੋ, ਵੈਸੇ ਤੇ ਫੁੱਲ ਨਹੀਂ ਚਾਹੀਦੀ, ਕਹਿੰਦੇ ਜੇ ਕਬਰ ਫੋਲ ਕੇ ਦੇਖੋਗੇ ਇਹਦੀ ਚੰਮ ਨੂੰ ਕੀੜੇ ਖਾ ਚੁੱਕੇ ਆ, ਹੱਡੀਆਂ ਦਾ ਪਿੰਜਰ ਪਿਆ ਹੈ, ਤੇ ਜਿਸ ਪਾਸੇ ਘਰ ਦੇ ਜੀ ਲਟਾ ਕੇ ਗਏ ਉਸੇ ਪਾਸੇ ਪਿਆ, ਪਾਸਾ ਵੀ ਨਹੀਂ ਬਦਲ ਸਕਿਆ। ਇੱਟ ਸਰਾਣੇ ਭੋਏ ਸਵਣ ਕਾਰੇ 3.5 ਹੱਥ ਘੜੀ ਘਨੀ ਤਾਂ 4.25। ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਕੇਤੜਿਆਂ ਚੁਗ ਵਾਪਰੇ ਇਕਤ ਪਿਆ ਪਾਸ, ਜੁਗ ਲੰਘ ਗਏ। ਸੱਚੀ ਤੁਹਾਨੂੰ ਦੱਸਾਂ ਜੁਗ ਲੰਘ ਗਏ, ਵੈਸੇ ਤੇ ਪਟਣਾ ਨਹੀਂ ਚਾਹੀਦਾ, ਪਰ ਜੇ ਕੋਈ ਦੇਖੇ ਧਿਆਨ ਨਾਲ ਜਿੱਧਰ ਘਰ ਦੇ ਪਾ ਕੇ ਉੱਥੇ ਪਿਆ ਹੋਇਆ, ਖਿਲ ਵੀ ਨਹੀਂ ਸਕਿਆ। ਇਹਨੂੰ ਬਾਬਾ ਜੀ ਨੇ ਕਿਹਾ ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਉਹ ਜਿਹੜਾ ਉੱਚਾ ਘਰ ਉਹ ਮੇਰਾ ਹੀ ਹੈ। ਆਜ ਕਾਲ ਭੋਏ ਲੇਟਣਾ ਉੱਪਰ ਜੰਮ ਹੈ ਘਾਸ, ਅੱਜ ਜਾਂ ਕੱਲ ਜ਼ਮੀਨ ਤੇ ਲੇਟਣਾ, ਤੇਰੇ ਜ਼ਮੀਨ ਦੇ ਉੱਤੇ ਜਦੋਂ ਲੇਟੇਗਾ ਉੱਤੇ ਘਾਹ ਜੰਮ ਜਾਣਾ ਹੈ। ਇਹਨੂੰ ਭਗਤ ਜੀ ਸਾਨੂੰ ਸਮਝਾਉਂਦੇ ਪਏ ਨੇ, ਇਸ ਨੂੰ ਅੱਗੇ ਵੀ ਕੱਲ ਕਰਾਂਗਾ। ਕਬੀਰ ਕੋਠੇ ਮੰਡਪ ਖੇਤ ਕਰ, ਕਾਹੇ ਮਰੋ ਸਵਾਰ, ਕਾਰੇ 3.5 ਹੱਥ ਘਨੀ ਤਾਂ ਪਾਉਣੇ 4। ਬੁੱਲੇ ਨੇ ਕਿਹਾ ਇੱਕ ਰੋਜ਼ ਜਹਾਂ ਨੂੰ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਸਮਝ ਗਿਆ ਨਾ ਪੰਜਾਬੀ ਸ਼ਬਦ ਨੇ, ਇੱਕ ਰੋਜ਼ ਜਹਾਂ ਨੂੰ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ। ਹਾਂਜੀ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਦਰਵੇਸ਼ ਸੀ ਜੀ, ਕਬਰਾਂ ਚ ਬੈਠਾ ਸੀ, ਤੇ ਸੱਚੀ ਲੰਘਦਿਆਂ ਮਨ ਨੂੰ ਹੀ ਸਮਝਾਉਣਾ ਹੈ, ਇਹਨੂੰ ਇਹ ਨਾ ਸਮਝਾ ਵੀ ਮੌਤ ਚੇਤੇ ਨਾ ਵੀ ਚੇਤੇ ਕਰਾਵਾਂ ਫਿਰ ਉਹਨੇ ਆ ਜਾਣਾ। ਉਹ ਇਹ ਕਬਰ ਸੀ ਖਾਲੀ, ਸਿੱਧੀ ਜੀ ਪਈ, ਖੁੱਲੀ ਸੀ ਜੀ, ਪੁਰਾਣੇ ਸਮੇਂ ਦੀ ਗੱਲ। ਉਤੋਂ ਮਿੱਟੀ ਲਾਏ ਪਿਆ, ਤੇ ਇਸ ਤਰ੍ਹਾਂ ਉਸ ਖੋਪੜੀ ਨੂੰ ਪੜੇ ਪਿਆ ਜਿਵੇਂ ਬੜੀ ਕੋਈ ਭਿਖਮ ਕਿਤਾਬ ਪੜੀ, ਡੂੰਘੀ ਕਿਤਾਬ। ਲੰਘਣ ਵਾਲੇ ਨੇ ਪੁੱਛਿਆ, ਬਾਦਸ਼ਾਹ ਰੰਗਿਆ ਉਥੋਂ, ਉਹਨੇ ਕਿਹਾ ਕੀ ਕਰਨਾ ਪਿਆ ਕਬਰਾਂ ਚ? ਉਹ ਕਹਿੰਦਾ ਵੀ ਕੰਮ ਹੀ ਇਹਦੇ ਨਾਲ ਪੈਣਾ, ਤਾਂ ਹੀ ਬੈਠਾ ਵਾ। ਕਹਿੰਦਾ ਇਹ ਕੋਈ ਲਿਆਕਤ ਤੇ ਤੂੰ ਆ ਖੋਪੜੀ ਹੱਥ ਚ ਪੜੀ ਬੈਠਾ, ਇਹ ਕੋਈ ਸਿਆਣਪ ਹੈ? ਉਹ ਥੋੜਾ ਜਿਹਾ ਔਖਾ ਤਲਖੀ ਚ ਬੋਲਿਆ ਬਾਦਸ਼ਾਹ, ਉਹ ਖੋਪੜੀ ਵੱਲ ਵੇਖੇ ਕਦੀ ਉਹ ਵੇਖ ਕੇ ਕਹਿੰਦਾ ਮੈਂ ਤੇਰੇ ਦੋਨਾਂ ਦੀ ਤੁਲਨਾ ਪਿਆ ਕਰਨਾ, ਅੱਜ ਦੀ ਖੋਪੜੀ ਫਕੜੀ ਇਹ ਵੀ ਤੇਰੇ ਵਰਗਾ ਹੀ ਸੀ, ਇਹ ਵੀ ਤੇਰੇ ਵਰਗਾ ਸੀ ਤੇ ਤੂੰ ਇੰਨੀ ਅੱਤ ਚੁੱਕੀ ਹੋਈ ਏ ਸਾਰੇ ਸ਼ਹਿਰ ਚ ਤੇ ਅੱਜ ਤੂੰ ਲੰਘਣਾ ਸੀ, ਮੈਂ ਤਾਂ ਤੇਰੇ ਰਾਹ ਚ ਬੈਠਾ ਸਾਂ, ਤੂੰ ਆ ਗਿਆ ਚੰਗਾ, ਅੱਜ ਦੀ ਖੋਪੜੀ ਚੁੱਕੀ ਏ, ਇਹਦੀ ਖੋਪੜੀ ਵਿਚ ਵੀ ਕਿੱਲਾ ਠੁੱਕਾ ਸੀ, ਇਹ ਚੁੱਕਦਾ ਨਹੀਂ ਸੀ। ਉੱਥੇ ਉਹਨੇ ਸ਼ੇਰ ਕਿਹਾ, ਕਹਿੰਦਾ ਜੇ ਖਾਕ ਉਭਰੀ ਹੋਈ ਖਾਕ ਹੈ ਮਾਟੀ ਕੋ ਪੁੱਤਰਾ, ਉਹਨੂੰ ਵੇਖ ਕੇ ਕਹਿੰਦਾ ਜੇ ਖਾਕ ਬਾਦਸ਼ਾਹ ਤੇਰਾ, ਜੇ ਖਾਕ ਉਭਰੀ ਹੋਈ ਖਾਕ ਹੈ, ਗਿਰ ਪੜੀ ਤੋ ਵੀ ਖਾਕ ਹੈ, ਫਿਰ ਇਸ ਖਾਕ ਪੇ ਇਤਨਾ ਗੁਰੂ ਗਰੂਰੋ ਨਾਜ਼ ਕਿਉਂ, ਇਹ ਆ ਮਿੱਟੀ ਤੁਰੀ ਫਿਰਦੀ ਏ ਤੇ ਜਿੱਦਣ ਡਿੱਗ ਪਈ ਇਹਨੇ ਫਿਰ ਮਿੱਟੀ ਵਿੱਚ ਸਮਾ ਜਾਣਾ ਹੈ। ਸਤਿਗੁਰੂ ਕਿਰਪਾ ਕਰੇ, ਬਸ ਅੱਜ ਤਾਂ ਇੱਕੋ ਬੇਨਤੀ ਹੈ ਕਿ ਪ੍ਰੀਤ ਬਣ ਜਾਏ। ਦੂਜਾ, ਅੱਜ ਇਹ ਸਰਹੰਦ ਫਤਿਹ ਦਿਵਸ ਹੈ, ਮੰਗਰ ਸਾਹਿਬ ਨੇ ਦੋਨੋਂ ਗੱਲਾਂ ਆਪ ਜੀ ਨੂੰ ਦੱਸ ਦਿੱਤੀਆਂ ਕਿ 10 ਇਹ ਆਪਣਾ ਮਈ ਨੂੰ 1710 ਨੂੰ, ਹਾਂਜੀ 1700 ਨੂੰ, ਉਦੋਂ ਵਜ਼ੀਰ ਖਾਂ ਚੱਪੜਚਿੜੀ ਦੇ ਮੈਦਾਨ ਚ ਮਾਰਿਆ ਸੀ ਤੇ 14 ਨੂੰ ਫਿਰ ਸਰਹੰਦ ਜਾ ਕੇ ਜਿਹੜਾ ਜਿਹਨੂੰ ਆ ਫਤਿਹ, ਚਲੋ ਉਦੋਂ ਮਾਰੀ ਗਿਆ, ਉਂਝ ਵੈਸੇ ਉਹ ਬਜ਼ੁਰਗ ਹੋ ਚੁੱਕਾ ਸੀ, ਉੱਤੇ ਬੁਢੇਪਾ ਆ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜੀ ਸੱਚੀ ਦੱਸਾਂ ਸਦੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਕਈ ਸਦੀਆਂ ਤੱਕ ਜਿਨ੍ਹਾਂ ਦਾ ਰਾਜ ਰਿਹਾ ਉਹਦੀ ਪਹਿਲੀ ਜੜ ਗੁਰੂ ਦੇ ਬੰਦੇ ਨੇ ਹਿਲਾ ਦਿੱਤੀ ਸੀ। ਜਦੋਂ ਵਜ਼ੀਰ ਖਾਂ ਆਇਆ, ਸਾਰੇ ਚੜ੍ਹ ਕੇ ਆਏ, ਬੰਦਾ ਸਿੰਘ ਬਹਾਦਰ ਦਿੱਲੀ ਟੱਪਦਾ ਸੀ ਪਿਆ, ਪੈਸਿਆਂ ਦੀ ਕਮੀ ਆ ਗਈ ਤੇ ਬਣਜਾਰੇ ਲੰਘੇ ਲਵਾਣੇ, ਜ਼ਿਆਦਾ ਲਵਾਣੀ ਸਿੰਘ ਬਣਜਾਰੇ ਸਨ। ਉਹਨੇ ਦੱਸਿਆ ਜੀ ਮੈਂ ਸਰਹੰਦ ਫਤਿਹ ਕਰਨ ਚੱਲਿਆ, ਪੈਸਾ ਮੁੱਕ ਗਿਆ। ਉਹਨਾਂ ਨੇ ਗੱਡੇ ਦੇ ਦਿੱਤੇ ਜੀ ਪੈਸਿਆਂ ਦੇ। ਸੋਨੀਪਤ ਕੋਲ ਖਲੋ ਕੇ ਪਿਆਰਾ ਸਿੰਘ ਪਦਮ ਕਹਿੰਦਾ, ਉਹਨੇ ਇੱਕ ਆਵਾਜ਼ ਦਿੱਤੀ, ਪੰਜਾਬ ਇੱਧਰ ਸੀ ਨਾ, ਉਹਨੇ ਆਵਾਜ਼ ਦੇ ਕੇ ਕਿਹਾ ਕਿ ਮੈਨੂੰ ਗੁਰੂ ਨੇ ਥਾਪੜਾ ਦੇ ਕੇ ਭੇਜਿਆ, ਪੰਜਾਬ ਵਾਲਿਓ ਤੁਸੀਂ ਮੇਰਾ ਸਾਥ ਦਿਓ, ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਤੁਸੀਂ ਮੇਰਾ ਸਾਥ ਦਿਓ, ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਮੈਨੂੰ ਆਵਾਜ਼ਾਂ ਪਈਆਂ ਮਾਰਦੀਆਂ। ਭਾਵਾਂ ਕਿ ਸੰਤ ਰਾਮ ਉਦਾਸੀ ਜੀ ਨੇ ਇਹ ਜਿਹੜੀ ਕਵਿਤਾ ਲਿਖੀ ਉਹ ਚ ਚਮਕੌਰ ਦੇ ਸਿੰਘਾਂ ਦਾ ਜੇਰਾ, ਵੈਸੇ ਮੈਂ ਕਈ ਵਾਰੀ ਉਹ ਕੋਟ ਕੀਤੀ ਹੈ, ਮੈਨੂੰ ਇੰਝ ਲੱਗਦਾ ਉਹ ਸੱਚ ਇਹੀ ਹੋਇਆ ਕਿ ਇਸ ਕੱਚੀ ਚਮਕੌੜ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਇਹ ਸੱਚ ਹੋ ਗਿਆ ਜੀ। ਭਾਈ ਸਾਹਿਬ ਸਵੇਰੇ ਲੋਹਗੜ੍ਹ ਦੀ ਗੱਲ ਕਰ ਰਹੇ ਸਨ, ਮੈਂ ਸੁਣ ਰਿਹਾ ਸਾਂ, ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਬਾ ਬੰਦਾ ਸਿੰਘ ਬਹਾਦਰ ਆ ਚੱਪੜਚਿੜੀ ਦੇ ਮੈਦਾਨ ਵਿੱਚ ਆਹਮਣਾ ਸਾਹਮਣਾ ਹੋਇਆ। ਆਪਾਂ ਵੈਸੇ ਕਈ ਵਾਰੀ ਬੜੇ ਨਿਰਾਸ਼ ਹੋ ਜਾਣਾ ਹੁੰਦੇ ਜੀ, ਤੁਸੀਂ ਨਹੀਂ ਹੁੰਦੇ, ਅਸੀਂ ਕਰਨੇ ਆ ਤੁਹਾਨੂੰ ਵੀ ਖਤਮ ਹੋ ਗਏ ਹਾਂ, ਕੁਝ ਨਹੀਂ ਰਹਿ ਗਿਆ, ਬਸ ਆਹੀ ਸਿੱਖ ਬੈਠੇ ਨੇ, ਬਾਹਰ ਸਿੱਖ ਸਾਰੇ ਖਤਮ ਹੋ ਗਏ ਆ, ਇਹ ਚੈਨਾ ਤੇ ਚੱਲਦਾ। ਤੁਸੀਂ ਮੈਨੂੰ ਗੱਲ ਦੇ ਉੱਤਰ ਦਿਓ, ਖਾਲਸਾ ਜੀ ਗੁਰੂ ਦੀ ਕਿਰਪਾ ਨੂੰ ਆਪਾਂ ਮੰਨਦੇ ਹਾਂ ਨਾ, 113 ਸ਼ੇਰ ਨੇ ਜ਼ਫਰਨਾਮੇ ਦੇ, ਇਸ ਤਰ੍ਹਾਂ ਹੀ ਆ, ਕਿਸੇ ਸ਼ੇਰ ਚ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੋਵੇ ਮੈਂ ਖਤਮ ਹੋ ਗਿਆ ਨਾ। ਚੜ੍ਹਦੀ ਕਲਾ ਕਹਿੰਦੇ ਮਿਲਾਂਗੇ ਤੈਨੂੰ, ਟੱਕਰਾਂਗੇ, ਅਜੇ ਅੱਗ ਬਲਣ ਵਾਲੀ ਹੈ, ਕਿੱਡੀ ਚੜ੍ਹਦੀ ਕਲਾ। ਪਰ ਆਪਾਂ ਤਾਂ ਸੱਚੀ ਮੁੱਚੀ ਏਡੀ ਢੇਂਦੀ ਕਲਾ, ਸੱਚੀ ਤੋਂ ਦੱਸਾਂ ਮਾਨਸਿਕ ਤੌਰ ਤੇ ਕੌਮ ਨੂੰ ਗੁਲਾਮ ਅਸੀਂ ਬੁਲਾਰੇ ਕਰਨੇ ਪਏ, ਦਿਨੇ ਜੀ ਆਹ ਢੇਂਦੀ ਕਲਾ ਜੀ, ਆਹ ਵੀ ਖਤਮ ਹੋ ਗਿਆ, ਆਹ ਵੀ ਖਤਮ ਹੋ ਗਿਆ। ਤੁਸੀਂ ਉਹਨਾਂ ਬੰਦਿਆਂ ਵੱਲ ਤੇ ਝਾਤੀ ਮਾਰ ਕੇ ਦੇਖੋ ਜਿਹੜੀਆਂ ਇੰਨੀਆਂ ਇੰਨੀਆਂ ਸੇਵਾਵਾਂ ਕਰਦੇ ਪਏ। ਸੱਚੀ ਤੁਹਾਨੂੰ ਦੱਸਾਂ, ਅੱਜ 99% ਲੋਕਾਂ ਦੀ ਜੇਬ ਵਿੱਚ ਫੇਲੀਅਰ ਬੰਦਿਆਂ ਦੀ ਲਿਸਟ ਹੈ, ਉਹਨਾਂ ਦੀ ਲਿਸਟ ਹੀ ਕੋਈ ਨੀ ਜਿਹੜੇ ਪਾਸ ਹੋ ਗਏ। ਬੰਦਾ ਸਿੰਘ ਬਹਾਦਰ ਆਇਆ ਜੀ, ਸਾਹਮਣੇ ਮੁਕਾਬਲਾ ਹੋਇਆ, ਪਹਿਲਾਂ ਬਾਬਾ ਵਿਨੋਦ ਸਿੰਘ ਨਾਲ ਹੋਇਆ, ਉਹ ਨੇਜਾ ਪਕੜਿਆ, ਉਹਨਾਂ ਨੇ ਮਾਰਿਆ ਘੋੜੇ ਨੂੰ, ਉਦੋਂ ਸਾਹਮਣੇ ਹੋਏ ਤੇ ਕਿਹਾ ਜਾਂਦਾ ਜੀ ਇਹਦਾ ਇਹਨੂੰ ਫਿਰ ਜਿਹੜਾ ਮਾਰਿਆ ਸੀ ਸਰਦਾਰ ਆਪਣਾ ਫਤਿਹ ਸਿੰਘ ਨੇ, ਜਦੋਂ ਆਇਆ ਸਾਹਮਣੇ ਚ ਪੈਦਲ ਹੋ ਗਿਆ, ਫਿਰ ਇਹਨੂੰ ਵਿੱਚੋਂ ਵਿੱਚ ਚੀਰ ਦਿੱਤਾ ਸੀ ਸਰਦਾਰ ਫਤਿਹ ਸਿੰਘ ਨੇ। ਚਲੋ ਫਿਲਮਾਂ ਵਾਲੇ ਤੇ ਮਾਰੇ ਦਾ ਤੀਰ ਦਿਖਾਉਂਦੇ ਆ ਨਾ, ਉਹਨੂੰ ਚੀਰ ਦਿੱਤਾ। ਜਿੱਦਣ ਸਰਹੰਦ ਫਤਿਹ ਹੋਇਆ ਸਮਾਣੇ ਦਾ ਪਹਿਲਾ ਸੂਬੇਦਾਰ ਬਣਿਆ, ਗਵਰਨਰ ਸ਼ਬਦ ਵਰਤੋ ਅੱਜ ਦਾ, ਭਾਈ ਫਤਿਹ ਸਿੰਘ ਸਮਾਣਾ, ਜਦੋਂ ਸੰਡੋਰਾ ਫਤਿਹ ਕੀਤਾ ਸਮਾਣਾ, ਸਰਹੰਦ ਦਾ ਸਿੱਖਾਂ ਦਾ ਪਹਿਲਾ ਗਵਰਨਰ ਜਿਹੜਾ ਬਣਿਆ ਉਹਦਾ ਨਾਮ ਸਰਦਾਰ ਬਾਜ ਸਿੰਘ ਸੀ, ਉਹਨਾਂ ਗਵਰਨਰ ਬਣਾਇਆ। ਤੇ ਕਦੀ ਤੁਸੀਂ ਦੇਖਿਆ ਕਿਤੇ ਇਤਿਹਾਸ ਚ? ਮੈਂ ਜਿੰਨਾ ਕੁ ਵਾਚਣ ਦਾ ਯਤਨ ਕੀਤਾ, ਕਿਉਂਕਿ ਅਸੀਂ ਸਿੱਖ ਸਰੋਤ ਹੀ ਵਾਚਦੇ ਹਾਂ ਜੀ, ਕਿਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਪਦਵੀ ਦਿੱਤੀ ਨਹੀਂ। ਰਾਜਾ ਕਿਹਾ, ਮਹਾਰਾਜਾ ਕਿਹਾ, ਸੂਬੇਦਾਰ ਕਿਹਾ, ਗਵਰਨਰ ਕਿਹਾ, ਕਿਤੇ ਵੀ ਨਹੀਂ। ਜੋ ਮਿਲਿਆ ਉਹ ਵੀ ਵੰਡ ਦਿੱਤਾ। ਰਤਨ ਸਿੰਘ ਪੰਗੂ ਦਾ ਬੋਲ ਬੜੇ ਕਮਾਲ ਦਾ ਹੈ, ਕਹਿੰਦਾ ਇੱਕੋ ਗੱਲ ਕਹਿੰਦਾ ਸੀ, ਮੈਂ ਹੂੰ ਉਸੀ ਪੁਰਖ ਕਾ ਦਾਸ ਹਾਂ ਜਿਸਨੇ ਕੀਨੋ ਪੰਥ ਪ੍ਰਕਾਸ਼ਾ, ਮੈਂ ਉਸ ਗੁਰੂ ਦਾ ਦਾਸ ਹਾਂ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਸੱਚਮੁੱਚ ਸਰਹੰਦ ਫਤਿਹ ਕੀਤਾ, ਉਹਨਾਂ ਨੀਹਾਂ ਦੇ ਉੱਤੇ ਨਿਸ਼ਾਨ ਝੁਲਿਆ। ਬੜੇ ਸੋਹਣੇ ਬੋਲ ਹਰਪਾਲ ਸਿੰਘ ਪੰਨੂ ਲਿਖੇ ਸਨ, ਕਹਿੰਦਾ ਸਰਹੰਦ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਲੀ ਸਿੰਘ ਨੂੰ ਨਾਲ ਲਿਆ, ਕਹਿੰਦਾ ਮੈਨੂੰ ਉਹ ਥਾਂ ਦੱਸੋ ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ। ਉਹਨਾਂ ਥਾਂ ਦਿਖਾਈ, ਆਹ ਜਗ੍ਹਾ ਹੈ। ਕਹਿੰਦੇ ਗੁਰੂ ਦਾ ਬੰਦਾ ਫਿਰ ਚੁੱਕਿਆ ਉਸ ਧਰਤੀ ਤੇ, ਅਫਸੋਸ ਨਾਲ ਨਹੀਂ ਬੈਰਾਗ ਵਿੱਚ ਜ਼ਾਰੋ ਜ਼ਾਰ ਹੋ ਰੋਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਅੱਜ ਮੈਂ ਬੇਨਤੀ ਕਰਾਂ, ਜੋ ਸਿੱਖ ਜਗਤ ਮਨਾਉਂਦਾ ਹੈ ਸਰਹੰਦ ਫਤਿਹ ਦਿਵਸ ਹੈ, ਤੇ ਸਾਹਿਬਜ਼ਾਦਿਆਂ ਦਾ ਉਹ ਬੋਲ ਜੋ ਅੱਲਾ ਯਾਰ ਖਾਂ ਜੋਗੀ ਨੇ ਸ਼ਹੀਦਾਂ ਨੇ ਵਫਾ ਦੇ ਅਖੀਰ ਵਿੱਚ ਲਿਖਿਆ, ਉਹ ਅੱਜ ਸੱਚ ਹੋਇਆ। ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ, ਇਹ ਪਾਠ ਭੇਜ ਥੋੜਾ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਜੋਗੀ ਜੀ, ਇਸਕੇ ਬਾਅਦ ਕੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ। ਅੱਜ ਉਸ ਬਾਬਾ ਬੰਦਾ ਸਿੰਘ ਬਹਾਦਰ ਜੀ ਕਰਨੀ ਨਾਮੇ ਨੂੰ ਆਪਾਂ ਨਮਸਕਾਰ ਕਰਨੇ ਆ। ਇਹ ਸੰਗਤ ਜੀ, ਕੱਲ ਨੂੰ ਇਹ ਸਲੋਕ ਫਿਰ ਅੱਗੇ, ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਆਪਾਂ ਯਤਨ ਕਰਾਂਗੇ ਜੀ, ਕਿਉਂਕਿ ਅੱਜ ਖਜ਼ਾਨਾ ਸਤਿਗੁਰੂ ਦੀ ਬਾਣੀ ਦਾ ਇੰਨਾ ਹੈ, ਦਿਲ ਨਹੀਂ ਕਰਦਾ ਅੱਗੇ ਤੁਰਨ ਨੂੰ। ਉਹ ਵੀ ਉਹ ਕਿਰਪਾ ਕਰਦਾ, ਤਾਂ ਆਪਣੀ ਸਿਆਣਪ ਨਹੀਂ, ਆਪਣੀ ਅਕਲ ਨਹੀਂ, ਇਹ ਉਹੀ ਬਖਸ਼ਿਸ਼ ਕਰਦਾ। ਆਪ ਸਭ ਦਾ ਧੰਨਵਾਦ। ਪ੍ਰਕਾਸ਼ ਆਓ, ਆਪਾਂ ਸਾਰੇ ਥੋੜਾ ਜਿਹਾ ਨਾਮ ਜਪ ਲਈਏ ਜੀ, ਉਦੋਂ ਬਾਅਦ ਆਪ ਸੰਗਤ ਦਾ ਬਹੁਤ ਧੰਨਵਾਦ ਜੀ। ਮੇਰੇ ਤੋਂ ਬੋਲਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ, ਸੱਚੀ ਐਤਕੀ ਰੌਣਕ ਤੁਸੀਂ ਕਾਫੀ ਲਾਈ, ਰੌਣਕ ਮੈਂ ਸੰਗਤ ਇਕੱਠੀ ਹੋ ਕੇ ਆ ਰਹੀ। ਆਓ ਜੀ, ਮੇਰੀ ਫਿਰ ਬੇਨਤੀ ਹੈ ਕਿ ਕੋਈ ਵੀ ਪ੍ਰਚਾਰਕ ਆਵੇ, ਕੋਈ ਵੀ ਕੀਰਤਨੀ ਆਵੇ, ਸੰਗਤ ਗੁਰੂ ਘਰ ਵਿੱਚ ਜ਼ਰੂਰ ਆਵੇ ਕਰੇ। ਸਤਿਗੁਰੂ ਅੱਗੇ ਅਰਦਾਸ ਹੈ ਜੀ, ਇਹ ਸੰਗਤਾਂ ਆਬਾਦ ਹੀ ਰਹਿਣ। ਪਹਿਲਾਂ ਦਾਸ ਬੋਲੇਗਾ, ਫਿਰ ਬੀਬੀਆਂ ਭੈਣਾਂ, ਸਾਰੇ ਬੋਲੋ ਜੀ।

0: ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕਥਾ ਵਿਚਾਰ ਕਰਦਿਆਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਾਂ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਜ ਦੇਖ ਤੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੋ ਹੇ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਉਪਰੰਤ ਅੰਮ੍ਰਿਤ ਬਾਣੀ ਦੀ ਵਿਚਾਰ ਕਿਰਪਾ ਕੀਤੀ ਇਤਿਹਾਸ ਦੀ ਵਿਚਾਰ ਹੋਈ ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਦੇਹੇ ਸ਼ਿਵਾ ਬਰ ਮੋਹੇ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ ਨਾ ਡਰੂੰ ਅਰ ਸੋ ਜਪ ਜਾਏ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੋ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਦਰੋ ਕਰੋਬਰ ਸਾਹਿਬ ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦੇ ਜਰਨੈਲ ਉਹਨਾਂ ਨੇ ਅੱਜ ਦੇ ਦਿਨ ਮਹਾਨ ਮਹਾਰਾਜ ਜੀ ਹੋਰ ਗੁਰਮੁਖ ਪਿਆਰੇ ਸਿੱਖਾਂ ਨੂੰ ਨਾਲ ਲੈ ਕੇ ਸਰਹੰਦ ਫਤਿਹ ਕੀਤੀ ਮਹਾਰਾਜ ਜੀ ਸਰਹੰਦ ਫਤਿਹ ਦਿਵਸ ਸਿੱਖ ਗੁਰਦੁਆਰਾ ਸਨਹੋਜੀ ਦੀਆਂ ਸਮੂਹ ਸੰਗਤਾਂ ਅਤੇ ਹੋਰ ਬੇਅੰਤ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਮਹਾਰਾਜ ਜੀ ਇਸੇ ਸਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗ ਵਾਸੀ ਬੀਬੀ ਪਰਮਜੀਤ ਕੌਰ ਜੋ ਪਿਛਲੇ ਦਿਨੀ ਚ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਮਕ ਸ਼ਾਂਤੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਰਦਿਆਂ
ਗੁਰੂ ਕੇ ਲੰਗਰਾਂ ਵਾਸਤੇ $250 ਮਾਇਆ ਭੇਟਾ ਕਰ ਦੇਣ। ਕਿਰਪਾ ਕਰਨੀ ਜੀ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਪਵਿੱਤਰ ਚਰਨਾ ਕਮਲਾਂ ਵਿਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ। ਦਰ ਕਰਦੇ ਸੇਵਕ ਬੀਪੀ ਜੋਤਿਕਾ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $200 ਮਾਇਆ ਭੇਟਾ ਕਰ ਦੇਣ। ਕਿਰਪਾ ਕਰਨੀ ਜੀਓ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ। ਭਾਈ ਅਮਨ ਕਥੂਰੀਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $35 ਮਾਇਆ ਭੇਟਾ ਕਰਦੇ ਹਨ। ਭਾਈ ਨੀਰੂ ਮੁੰਜਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਦੇਣ। ਕਿਰਪਾ ਕਰਨੀ ਜੀਓ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ। ਦਰ ਕਰਦੇ ਸੇਵਕ ਕਾਕਾ ਪਰਮਜੋਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਲੰਬੀ ਆਯੂ ਵਿਦਿਆ ਦੇ ਦਾਨ, ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤੀ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸਦਾ ਤੇ ਕਵਣ ਸਮਾਰ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਸਿਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੁਦਣ ਹਾਰਾ ਸਿਮਰੀਏ, ਨਾਨਕ ਸੇ ਦੇਹ ਅਵਨ, ਰਾਗ ਆਸਾ ਮਹੱਲਾ ਪਹਿਲਾ, ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ, ਵਿਸਵੇ ਤਸਿਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਨੇ ਤਾਰਕਾ, ਮੰਡੋ ਜਨਕ ਮੋਤੀ, ਧੂਪ ਮਲਿਆਨ ਲੋ ਪਾਵਣ ਚਵਰੋ ਕਰੇ, ਸਗਲ ਬੰਦ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾ ਜੰਤ ਭੇਰੀ ਰਹਾਓ, ਸਹਿਸ ਤਵ ਨੈਣ ਨਨਣੈਨ ਹੈ ਤੋਹੇ ਕਾਓ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧਿਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ, ਜਾ ਤੇ ਤੇਰਾ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ

ਸਾਖਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ ਬੇਲਾ ਇਹਾਂ ਖਾਟ ਚਲੋ ਹਰਲਾਹ ਆਗੈ ਵਸਨ ਸੁਹੇਲਾ ਔਦ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸ ਅਕਾਥਕ ਥਾਤ ਨ ਜਾਨੀ ਜਾ ਕਉ ਆਏ ਸੋਏ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹਰ ਨ ਹੋਏ ਗੋ ਫੇਰਾ ਅੰਤਰ ਜਾਮੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਧਾਇ ਸਭ ਥਾਈ ਹੋਣਾ ਸਹਾਇ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਕਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਖਿਚਨ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਪਵਿੱਤਰ ਪਾਵਨ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀ ਕੇ ਹਜ਼ੂਰ ਕੀਰਤਨ ਇਸ ਵੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜਾਣ ਵਿੱਚ ਸਮਝ ਕੇ ਬਖਸ਼ ਲਓ। ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਬਾਣੀ ਦਾ ਭਾਵ ਦਰ ਆਈ ਸਾਧ ਸੰਗਤ ਦੇ ਹਿਰਦੇ ਵਸਾਉਣਾ, ਦਰ ਆਈ ਸਾਧ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨਾ, ਤਿਲ ਭੁੱਲ ਪਟਾਵਾਂ ਪ੍ਰਵਾਨ ਕਰਨੀਆਂ। ਇਸ ਵੇਲੇ ਆਪ ਜਾ ਕੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਆਪ ਜੀ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ, ਆਪ ਜੀ ਆਪਣੇ ਆਸਣ ਤੇ ਵਿਸਰਾਮ ਕਰੋ, ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅਖਰਵਾਦ ਘਾਟ ਪੜਿਆ ਪੁਲਚੁਕ ਮਾਫ਼ ਕਰਨਾ, ਸਰਬਤ ਦੇ ਕਾਰਜ ਰਾਸ ਕਰਨੇ, ਸਹੀ ਸੰਤ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ಏನಾದರೂ

ਸਾਰੀ ਹੀ ਸੰਗਤ ਧੰਤਾ ਦੇ ਯੋਗ ਹੋ। ਸਤਿਗੁਰ ਜੀ ਕਿਰਪਾ ਕਰਨ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸੇਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨੇ ਵਾਜਣ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਔਰ ਇਸੇ ਤਰ੍ਹਾਂ ਆਪਣੇ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਜੋ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ ਉਹ ਸੋਰਠ ਰਾਗ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 625 ਔਰ 626 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਇਹ ਜੀਵਨ ਸਤਿਗੁਰੂ ਜੀ ਸਫਲ ਬਣਾਉਣ। ਹੁਣ ਸਮਾਂ ਹੋਇਆ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਤੇ ਸਹਿਤ ਸ਼ੁੱਧ ਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਨਮੈ, ਜੁਗਾਦਿਗੁਰ ਨਮੈ, ਸਤਿਗੁਰ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪੁਰਾਨ ਸਿਮਰਤ ਸੁਦਾਖਿਅਰ, ਕਿਨੇ ਰਾਮ ਨਾਮ ਇਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰਾ ਹੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਾਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ,

नानक सिमरन पूरे पाग। प्रभ कै सिमरन कार्य पूरे, प्रभ कै सिमरन कबहु न चूरे। प्रभ कै सिमरन हर गुण बानी, प्रभ कै सिमरन सहज समानी। प्रभ कै सिमरन निःचल आसन, प्रभ कै सिमरन कमल बिगासन। प्रभ कै सिमरन अनहद झुनकार, सुख प्रभ सिमरन का अंत न पार। सिमरह से जान जिन को प्रभ माया, नानक तिन जान सरनी पाया। हर सिमरन कर भगत प्रगटाए, हर सिमरन लग बेद उपाए। हर सिमरन पय सिद्ध जति दाते, हर सिमरन नीच चह कूंट जाते। हर सिमरन तारी सब तरना, सिमर सिमर हर कारण करना। हर सिमरन कियो सगल अकारा, हर सिमरन मैं आप निरंकारा। कर कृपा जिस आप बुझाया, नानक गुरमुख हर सिमरन तिन पाया। श्लोक दीन दर्द दुख पंजना, कट कट नाथ अनाथ। शरण तुम्हारी आयो, नानक की प्रभ साथ। अष्टपदी जहे मात पिता सोत मीत न पाई, मन ऊहा नाम तेरा संग सहाई। जह महा पयान दूत जम दलै, तह केवल नाम संग तेरा चलै। जह मुश्किल होवै अत पारी, हर को नाम खिन माहे उधारी। अनक पुनः चरण करत नहीं तरै, हर को नाम कोट पाप पर हरै। गुरमुख नाम जप हो मन मेरे, नानक पाव वहो सुख कन्हेरे। सगल सृष्ट को राजा दुखिया, हर का नाम जपत होए सुखिया। लाख करोरी बंध ना पराय, हर का नाम जपत निस्तरै। अनेक माया रंग तिख ना बुझावै, हर का नाम जपत आधावै। जेह मार्ग एहो जात अकेला, तह हर नाम संग होत सुहेला। ऐसा नाम मन सदा त्याई है, नानक गुरमुख परम गत पाई है। छूटत नहीं कोट लख बाही, नाम जपत तै पार पराही। अनेक बिघन जय आए संघारे, हर का नाम तत्काल उधारे। अनेक जौन जन्म मर जाम, नाम जपत पावै विश्राम। हौ मैला मल कबहु न धोवै, हर का नाम कूट पाप खोवै। ऐसा नाम जप हो मन रंग, नानक पाइये साध कै संग। जिह मार्ग के गने जाहे न कोसा, हर का नाम ऊहा संग तोसा। जिह पैंडै महा अंध गुबारा, हर का नाम संग उजियारा। जहा पंथ तेरा को न सुजानू, हर का नाम तह नाल पछानू। जय महा भयान तपत बहु काम, तय हर के नाम की तुम ऊपर शाम। जहा त्रिखा मान तुझ आकर्ख है, तह नानक हर हर अमृत बरख है। भगत जना की बर्तन नाम, संत जना कै मन विश्राम। हर का नाम दास की ओट, हर कै नाम उदरे जन कोट। हर जस करत संत दिन रात, हर हर औखद साधक मात। हर जन कै हरि नाम निधान, पार ब्रह्म जन की नोदान। मान तन रंग रते रंग एक, नानक जन कै बिरत बबेक। हर का नाम जन कौ मुकत जुगत, हर कै नाम जन कौ त्रिपत भुगत। हर का नाम जन का रूप रंग, हर नाम जपत कब परे न पंग। हर का नाम जन की वडयाई, हर कै नाम जन शोभा पाई। हर का नाम जन को भोग जोग, हर नाम जपत कछ नाहि बियोग। जन राता हर नाम की सेवा, नानक पूजै हर हर देवा। हर हर जन कै मालक जीना, हर तन जन को आप प्रभ दीना। हर हर जन कै ओट सताणी, हर प्रताप जन अवर न जानी। ओत पोत जन हर रस राते, सुन समाद नाम रस माते। आठ पहर जन हर हर जपै, हर का भगत प्रगट नहीं छपै। हर की भगत मुकत बहु करे, नानक जन संग के ते तरे। पार जात एहो हर को नाम, काम तिन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद वसै, संत प्रताप दुरत सब नसै। संत का संग वड भागी पाई है, संत की सेवा नाम ते आई है। नाम तुल कश अवर ना होए, नानक गुर मुख नाम पावै जन कोए। सलोक बहु शास्त्र बहु सिमृति, पेखे सर्ब टंडोल। पूजस नाही हर हरे, नानक नाम अमोल। अष्टपदी जाप ताप ज्ञान सब तिहान, खाट शास्त्र सिमरत वख्यान। योग अभ्यास कर्म धर्म किरिया, सगल त्याग बन मध्य फिरिया। अनेक प्रकार किए बहु जतना, पूर्ण दान होमे बहु रत्ना। शरीर कटाए होमे कर राती, वर्तनेम करे बहु पाती।
नहीं तुल राम नाम विचार, नानक गुरमुख नाम जपिए एक बार। नौ खंड प्रथमी फिर चैर जीव, महा उदास तपी सरथी वै। अगन माहे होमत परान, कनक अशव है वर भूम दान। नेवली कर्म करे बाहो आसन, जैन मार्ग संजम अत साधन। नेमक अनेमक कर शरीर कटावै, ताऊ पी होमे मैल न जावै। हर के नाम सम सरकश नाहे, नानक गुरमुख नाम जपत गत पाहे। मन कामना तीरथ देह छुटै, गर्भ गुमान न मन ते हुटै। सोच करै दिनस अर रात, मन की मैल न तन ते जात। इस देही कौ बहु साधना करै, मन ते कबहु न बिखिया टरै। जल धोवै बहु देह अनीत, सुध कहाँ होए काची पीत। मन हर की नाम की महिमा ऊच, नानक नाम उदरे पतत बहुमूच। बहुत स्याण पजम का पौ व्यापै, अनक जतन कर तृष्ण न त्रापै। भेख अनेक अगन नहीं बुझै, कोट उपाव दर गहने सिजै। छूटस नाही ऊब पयाल, मोहे व्यापै माया जाल। अवर करतूत सगली जम डानै, गोविंद भजन बिन तेल नहीं मानै। हर का नाम जपत दुख जाए, नानक बोलै सहज सुभाए। चार पदार्थ जे को मंगै, साध जना की सेवा लागै। जे को अपना दुख मिटावै, हर हर नाम हृदय सद गावै। जे को अपनी शोभा लोरै, साध संग एहो मैं शोरै। जे को जन्म मरण ते डरै, साध जना की सरणी परै। जिस जन कौ प्रभ दर्श प्यासा, नानक ताकै बल बल जासा। सगल पुरख में पुरख प्रधान, साध संग जाका मिटै अभिमान। आपस कौ जो जाने नीचा, सौ गनिये सब ते ऊंचा। जाका मन होए सगल की रीना, हर हर नाम तिन घट घट चीना। मन आपोने ते बुरा मिटाना, पेख है सगल सृष्ट साजना। सुख दुख जन सम दृष्टेता, नानक पाप पुन नहीं लेपा। निर धन कौ धन तेरू नाऊ, निथावे कौ नाऊ तेरा थाऊ। निमाने कौ प्रभ तेरू मान, सगल कटा कौ देवहुतान। करन करावन हार स्वामी, सगल कटा के अंतर जामी। अपने गत मित जानो आपे, आपन संग आप प्रभ राते। तुमरी उस्तत तुम ते होए, नानक आवर न जान सकोए। सर्ब धर्म मैं श्रेष्ठ धर्म, हर को नाम जप निर्मल कर्म। सगल क्रिया मैं उत्तम क्रिया, साध संग दुर्मत मल हिरिया। सगल उद्दम मैं उद्दम भला, हर का नाम जप हो जी सदा। सगल बानी मैं अमृत बानी, हर को जस सुन रसन बखानी। सगल थान ते ओह उत्तम थान, नानक जिहे घट वसै हर नाम। सलोक निर्गुण यार एन्या, सो प्रभ सदा संभाल। जिन किया ते सचीत रख, नानक निभ ही नाल। अष्टपदी रमैया के गुण, चेत परानी कवन मूल ते कवन दृष्टानी। जिन तू साज सवार सिगारिया, गर्भ अगन में जिने उबारिया। बार बविस्था तुझे प्यारे दूध, पर जोवन भोजन सुख सूद। बिरद भया ऊपर साख सैन, मुख्य प्याओ बैठ कौ दैन। एहो निर्गुण गुण कछु न बूझै, बख्श लिहो तौ नानक सीजै। जिहे प्रसाद धर ऊपर सुख बसा है, सुत प्रात मीत बनता संग हसा है। जिह प्रसाद पीवह शीतल जला, सुखदाई पवन पावक अमुला। जिह प्रसाद भोग है सब रसा, सगल समग्री संग साथ बसा। दीने हस्त पाव करन नेत्र रसना, तिस त्याग अवर संग रचना। ऐसे दोख मूड अंध ब्यापे, नानक काड लेहो प्रभ आपे। आद अंत जो राखन हार, तिस स्यों प्रीत न करै गवार। जाकी सेवा नाव नेद पावै, ता स्यों मूड़ा मन नहीं लावै। जो ठाकुर साध सदा हजूरे, ताको अंधा जानत दूरे। जाकी टहल पावै दरगह मान, तिस बिसारै मुगद अजान। सदा सदा ए भूलन हार, नानक राखन हार अपार। रतन त्याग कौडी संग रचै, साच छोड़ झूठ संग मचै। जो छडना सो अस्थिर करमानै, जो हो वन सो दूर परानै। छोड़ जाए तिसका श्रम करै, संग सहाय ते सुपर हरै। चंदन लेप उतारै धोए, गर तब प्रीत भस्म संग होए। अंध कूप मैं पतित बिकराल, नानक काढ लेहु प्रभ दयाल। करतूत पशु की मानस जात, लोक पचारा करै दिन रात। बाहर पेख अंतर मल माया, शपश नाहे कश करै छपाया। बाहर ज्ञान ध्यान इसनान, अंतर व्यापै लोभ सुआन। अंतर अगन बाहर तन सुआ, गल पाथर कैसी तरह अथा।
ਜਾ ਕੈ ਅੰਤਰ ਬਸਾਏ ਪ੍ਰਭ ਆਪ, ਨਾਨਕ ਤੇ ਜਾਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਜਿਹੋ ਓੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ, ਕਹਾ ਬੇਸਨ ਪਦ ਗਾਵੈ ਗੂੰਗ, ਯਤਨ ਕਰੈ ਤਉ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਸੁਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨ ਚੀਤ, ਜੋ ਬੈ ਰਾਈ ਤਾ ਸਿਉ ਪ੍ਰੀਤ, ਬਲੁਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਮਾ ਨੈ ਮਨਹਿ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੂ ਨ ਸੀ ਜਈ, ਬਿਨ ਨਾਵੈ ਪਤ ਜਾਏ, ਅਸ਼ਟਪਦੀ ਦਸ ਬਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨ ਦੇ ਦਸ ਭੀ ਹਰ ਲੇ, ਤਉ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਬਰਤੈ ਆਨੰਦ ਉਲਾਸ, ਆਪਣੀ ਅਮਾਨ ਕਸ਼ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ, ਜਿਸ ਕੀ ਬਸਤ ਤਿਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਨ ਹੈ ਮਾਥੈ, ਉਸ ਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨੇਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿਉ ਮਨ ਪਛੋ ਤਾਵੈ, ਜੋ ਦੀਸੈ ਸੋ ਚੱਲ ਨਹਾਰ, ਲਪਟ ਰਹੇ ਉਤ ਹੈ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹੱਥ ਨ ਆਵੈ ਕੇਹ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ, ਮਿਥਿਆ ਤਾਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਹਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੂ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਐ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਹੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇਤ ਬਿਕਾਰਾ ਬਿਨ ਬੂਝੇ, ਮਿਥਿਆ ਸਭ ਪਏ ਸਫਲ ਦੇਹ, ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਪੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਊਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਨ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ, ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ,
ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮਗਤ ਪਾਵਹਿ। ਜਿਹ ਪ੍ਰਸਾਦ ਬਸ ਹੈ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਟ ਪਟੰਬਰ ਹਡਾਵਹਿ ਹੈ ਤਿਸਹਿ ਤਿਆਗ ਕਤ ਅਵਰ ਲੁਭਾਵਹਿ ਹੈ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੂ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਹੁ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਾਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੀ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜਿਹ ਪ੍ਰਸਾਦ ਤੁਝ ਕੋ ਨਾ ਪਹੁਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ। ਜਿਹ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ। ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ। ਜੈਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧ ਤਿਸ ਹੈ ਧਿਆਈ ਤਿਸ ਹੈ ਧਿਆਏ। ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰਖੈ। ਜਿਹ ਪ੍ਰਸਾਦ ਕਰਹਿ ਪੁਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਾ ਹੈ। ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲਹਿ ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮਗਤ ਪਾਵਾ ਹੈ ਜਿਹ ਪ੍ਰਸਾਦ ਸੁਖ ਸਹਿਜ ਸਮਾਵਾ ਹੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗਾਹੋ ਗੁਰਪ੍ਰਸਾਦ ਨਾਨਕ ਮਨ ਜਾਗਾਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨਹੁ ਬਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਹੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬੇਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਾਇਆ। ਜਿਤ ਜਿਤ ਲਾਵਹੋ ਤਿਤ ਲੱਗ ਹੈ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕਹਿ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ। ਸਾਧ ਕਹਿ ਸੰਗ ਮਿਟੈ ਅਭਿਮਾਨ ਸਾਧ ਕਹਿ ਸੰਗ ਪ੍ਰਗਟੈ ਸੁਗਿਆਨ। ਸਾਧ ਕਹਿ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ। ਸਾਧ ਕਹਿ ਸੰਗ ਪਾਏ ਨਾਮ ਰਤਨ ਸਾਧ ਕਹਿ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕਹਿ ਸੰਗ ਅਗੋਚਰ ਮਿਲੈ ਸਾਧ ਕਹਿ ਸੰਗ ਸਦਾ ਪਰ ਫੁੱਲੈ। ਸਾਧ ਕਹਿ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕਹਿ ਸੰਗ ਮਨੋਹਰ ਬੈਨ। ਸਾਧ ਕਹਿ ਸੰਗ ਨਕਤ ਹੂੰ ਧਾਵੈ ਸਾਧ ਸੰਗ ਆਸ ਥਿਤ ਮਨ ਪਾਵੈ। ਸਾਧ ਕਹਿ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕਹਿ ਸੰਗ ਮਹਾਂਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕਹਿ ਸੰਗ ਨਾ ਬੀਗਾ ਪੈਰ। ਸਾਧ ਕਹਿ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕਹਿ ਸੰਗ ਨਾਹੀ ਹੋ ਤਾਪ ਸਾਧ ਕਹਿ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਾਨੇ ਆਈ। ਸਾਧ ਕਹਿ ਸੰਗ ਨਾ ਕਬਹੂ ਧਾਵੈ ਸਾਧ ਕਹਿ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕਹਿ ਸੰਗ ਅਜਰ ਸਹੈ।
ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋ ਤਿੰਨੇ ਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਬੇਦ ਨ ਜਾਨ ਹੈ ਜੇਤਾ ਸੁਨ ਹੈ ਤੇਤਾ ਬਖਿਆਨ ਹੈ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਬਸੁਧਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਣਾਉ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਰ ਉਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੈ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹੇ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਾਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕੈ ਨਾਹੀਂ ਧੰਦਾ ਬ੍ਰਹਮ ਗਿਆਨੀ ਲੇ ਤਹਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਇਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਾਧ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖਿਉ ਖੋਜੇ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। सलोक उरतार है जो अंतर नाम, सर्व में पिक है भगवान, नेमख नेमख ठाकुर नमस्कार है, नानक ओ अपारस सगल निस्तार है। अष्टपति मिथ्या नाही रसना पारस, मन मह प्रीत निरंजन दरस, परत्रय रूप न पेख है नेत्र, साधकी टहल संत संग हेत, करन न सुने काहू की निंदा, सब ते जाने आपस को मंदा, गुर प्रसाद बिख्या पर हरय, मन की बाशना मन ते टरै, इंद्री जित पंच दोख ते रहत, नानक कूट मध्य को ऐसा अपरस, वैष्णो सो जिस ऊपर सुप्रसन्न, बेसन की माया ते होए भिन्न, कर्म करत हुवै नेह कर्म, तिस वैष्णो का निर्मल धर्म, काहू फल की इच्छा नहीं बाछै, केवल भगत कीर्तन संग राचै, मन तन अंतर सिमरन गोपाल, सब ऊपर होवत कृपाल, आप दृढ़ अवरह नाम जपावै, नानक ओ वैष्णो परम गत पावै, भगवती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगवती की मत उत्तम होवै, भगवंत की टहल करै नित नीत, मान तन अर्पै बिसन प्रीत, हर के चरण हृदय बसावै, नानक ऐसा भगवती भगवंत कौ पावै, सो पंडित जो मन प्रबोधै, राम नाम आत्म में सोधै, राम नाम सार रास पीवै, उस पंडित कै उपदेश जग जीवै, हर की कथा हृदय बसावै, सो पंडित फिर जो न आवै, वेद पुराण सिमरत बूजै मूल, सूखम में जानै असथूल, चहु वरना कौ दे उपदेश, नानक उस पंडित कौ सदा आदेश, बीज मंत्र सर्व को ज्ञान, चहु वरना में जपै को नाम, जो जो जपै तिस की गत होए, साध संग पावै जन कोए, कर कृपा अंतर उर तारै, पाश प्रेत मुगध पाथर को तारै, सर्व रोग का औखद नाम, कल्याण रूप मंगल गुण गाम, काहू जुगत कित न पाइय धर्म, नानक तिस मिलै जिस लिखिया तुर कर्म, जिस कै मन पार ब्रह्म का निवास, तिसका नाम सत रामदास, आत्म राम तिस नदरी आया, दास दसंतन पाए तिन पाया, सदा निकट निकट हर जान, सो दास दरगह परवान, अपने दास कहो आप कृपा करै, तिस दास कहो सब सोजी परै, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सो कहावै, तैसा हरक तैसा उस सोग, सदा आनंद तै नहीं वियोग, तैसा सुवर्ण तैसी उस माटी, तैसा अमृत तैसी बेख खाटी, तैसा मान तैसा अभिमान, तैसा रंग तैसा राजान, जो वरताए साई जुगत, नानक ओह पुरख कही है जीवन मुक्त, पार ब्रह्म के सगले ठाओ, जित जित घर राखै तैसा तिन नाओ, आपे करण करावण जोग, प्रभ भावै सोई फुन होग, पसरियो आप होए अनत तरंग, लखे न जाहे पार ब्रह्म के रंग, जैसी मत दे तैसा प्रगास, पार ब्रह्म करता अभिनाश, सदा सदा सदा दयाल, सिमर सिमर नानक पय निहाल, श्लोक उस्तत करहे अनेक जन, अंत न पारावार, नानक रचना प्रभ रची बहुविध अनेक प्रकार, अष्टपदी कई कोट होए पुजारी, कई कोट आचार व्यवहारी, कई कोट भय तीर्थवासी, कई कोट बन भ्रमै उदासी, कई कोट वेद के स्रोते, कई कोट तपी सर होते, कई कोट आत्म ध्यान धार है, कई कोट कब का विचार है, कई कोट नवतन नाम त्यावै, नानक करते का अंत न पावै है, कई कोट पहे अभिमानी, कई कोट अंध अज्ञानी, कई कोट किरपन कठोर, कई कोट अपिग आत्म ने कोर, कई कोट पर दर्ब को हिराय, कई कोट पर दुख न कराय, कई कोट माया श्रम माहे, कई कोट परदेश परमाहे, जित जित लावा हो तित तित लगना, नानक करते की जाने करता रचना, कई कोट सिद्ध जति जोगी, कई कोट राजे रास भोगी, कई कोट पंखी सर्प उपाय, कई कोट पाथर बिरख ने पजाए,
कई कोट पवन पाणी बैसंत्र कई कोट देश भू मंडल कई कोट ससियर सूर नखियत्र कई कोट देवदानव इंद्र सिर शत्र सगल समग्री अपने सूत तारै नानक जिस जिस भावै तिस तिस निस तारै कई कोट राजस तामस सातक कई कोट वेद पुराण सिमरत अरशास्त्र कई कोट किए रतन समुंद कई कोट नाना प्रकार जंत कई कोट किए चैर जीवे कई कोट गिरी मेर स्वरण थीवे कई कोट जख्या किनर पिसाच कई कोट भूत प्रेत सुकर मृगाच सब ते नेरै सब हूं ते दूर नानक आप अलिपत रहया भरपूर कई कोट पाताल के वासी कई कोट नरक सुर्ग निवासी कई कोट जन्म है जीव है मरै कई कोट बहजोने फेरै कई कोट बैठत ही खाहे कई कोट काल है थक पाहे कई कोट किए धनवंत कई कोट माया मह चिंत जह जह पाणा तह तह राखे नानक सब किश प्रभ कह हाते कई कोट भय बैरागी राम नाम संग तिन लिव लागी कई कोट प्रभ कहो खोजंते आत्म मह पार ब्रह्म लहंते कई कोट दर्शन प्रभ प्यास तिन कौ मिल्यो प्रभ अभिनाश कई कोट मंगै सत संग पार ब्रह्म तिन लागा रंग जिन कौ होए आप सो प्रसन्न नानक ते जान सदा धन धन कई कोट खाणी आर खंड कई कोट आकाश ब्रह्मांड कई कोट होए अवतार कई जुगत कीनो बिसथार कई बार पसरियो पासार सदा सदा एक एक ओंकार कई कोट कीने बहु भांत प्रभ ते होए प्रभ माहे समात ताका अंत न जाने कोए आपे आप नानक प्रभ सोए कई कोट पार ब्रह्म के दास तिन होवत आत्म प्रकाश कई कोट तात के बेते सदा निहार रह एको नेत्रे कई कोट नाम रस पीवै अमर पय साध साध ही जीवा है कई कोट नाम गुण गावा है आत्म रस सुख सहज समावा है अपुने जन कौ सा सा समारे नानक ओए परमेश्वर के प्यारे सलोक करण कारण प्रभ एक है दूसर नाही कोए नानक तिस बलहारण है जल थल मही अल सोए अष्टपदी करण करावन करने जोग जो तिस भावै सोई होग खिन मैं थाप उथापन हारा अंत नहीं किश पारा वारा हुक्मे तार अतार रहावै हुक्मे उपजै हुक्म समावै हुक्मे ऊच नीच व्यवहार हुक्मे अनेक रंग प्रकार कर कर देखै अपनी वड्याई नानक सब मैं रहया समाई प्रभ भावै मनुख गत पावै प्रभ भावै ता पात्र तरावै प्रभ भावै बिन शास्ति राखै प्रभ भावै ता हर गुण भाखै प्रभ भावै ता पतत उधारै आप करै अपन बिचारै दुहां सरिया का आप स्वामी खिलै बिगसै अंतर जामी जो भावै सो कार करावै नानक दृष्टि अवर न आवै कहो मनुख ते क्या होए आवै जो तिस भावै सोई करावै इसके हाथ होए तां सब किश ले जो तिस भावै सोई करे अन जानत बिख्या मैं रचै जे जानत आपन आप बचै भरमे भूला दै दिस तावै निमख माहे चार कुंट फिरे आवै कर कृपा जिसे अपनी भगत दे नानक ते जान नाम मिले खिन मैं नीच कीट कौ राज पार ब्रह्म गरीब निवाज जाका दृष्ट कशु न आवै तिस तत्काल दै दिस प्रगट आवै जा कौ अपनी करे बख्शीस ताका लेखा न गने जगदीस जियो पिंड सब तिसकी रास घट घट पूरन ब्रह्म प्रगास अपनी बणत आप बनाई नानक जीवै देख बडाई इसका बल नाही इस हाथ करण करावन सर्ब को नाथ आज्ञाकारी बपुरा जियो जो तिस भावै सोई फोन थियो कबहू ऊंच नीच मैं बसै कबहू सोग हर रंग हसै कबहू नींद चंद व्यवहार कबहू ऊब आकाश पयाल कबहू बेता ब्रह्म विचार नानक आप मिलावन हार कबहू निरत करै बहु पहांत कबहू सोए रहै दिन रात
कबहू महाक्रोध बिकराल, कबहू सर्व की हो तरवाल, कबहू होए बह बड़ राजा, कबहू पेखारी नीच का साजा, कबहू आप कीरत मह आवै, कबहू भला भला कहावै, ज्यों प्रभ राखै तिव ही रहै, गुर प्रसाद नानक सच कहै, कबहू होए पंडित करै बखियान, कबहू मोन धारी लावै ध्यान, कबहू तट तीरथ इसनान, कबहू सिद्ध साधिक मुख ज्ञान, कबहू कीट हस्त पतंग होए जिया, अनक जोन भर मैं भरमिया, नाना रूप ज्यो सुहांदी दिखावै, ज्यों प्रभ भावै तिवै नचावै, जो तिस पावै सोई होए, नानक दूजा आवर न कोए, कबहू साध संगत एह पावै, उस अस्थान ते बहुर न आवै, अंतर होए ज्ञान प्रगास, उस अस्थान का नहीं विनास, मान तन नाम रते एक रंग, सदा बसै पार ब्रह्म कै संग, ज्यों जल मैं जल आए खटाना, त्यों ज्योति संग ज्योत समाना, मिट गए गवन पाए बिसराम, नानक प्रभ कै साध कुरबान, सलोक सुखी बसै मसकीनिया, आप निवार तले बड़े बड़े अहंकारिया, नानक गर्भ गले अष्टपदी, जिसका अंतर राज अभिमान, सो नरक पाती होवत सुवान, जो जाने मैं जोवनवंत, सो होवत विष्टाका जंत, आपस को कर्मवंत कहावै, जन्म मरे बहु जोन परमावै, तन भूमिका जो करे गुमान, सो मूर्ख अंधा ज्ञान, कर कृपा जिसका हृदय गरीबी बसावै, नानक इहां मुकत आगे सुख पावै, धनवंता होए कर गरबावै, तृण समान काश संग न जावै, बहु लस्कर मानुख ऊपर करे आस, पल पीतर तांका होए बिनास, सब ते आप जाने बलवंत, खिनमै होए जाए पसमंत, किसे न बतै आप अहंकारी, धर्म राय तिस करे खुआरी, गुर प्रसाद जाका मिठै अभिमान, सो जन नानक दरगह परवान, कोट कर्म करै हों तारे, श्रम पावै सगले बिरथारे, अनक तपस्या करे अहंकार, नरक सुरग फिर अवतार, अनेक जतन कर आत्म नहीं द्रवै, हर दर कहै कहो कैसे गावै, आपस कहो जो भला कहावै, तिस है भलाई निकट न आवै, सर्ब किरेन जाका मन होए, कहो नानक ताकि निर्मल सोए, जब लग जानै मुझते काश होए, तब सुख सुख नाही कोए, जब ए जानै मैं किश करता, तब लग गर्भ जोन मैं फिरता, जब तारै को बैरी मीत, तब लग नेह चल नाही चीत, जब लग मोह मगन संग माए, तब लग धर्म राय दे सजाए, प्रभ कृपा ते बंधन टूटै, गुर प्रसाद नानक हों छूटै, सहस खटै लख को उठतावै, तृपत न आवै, माया पाछै पावै, अनक भोग बिख्या के करै, नह तृपतावै, खाप खाप मरै, बिना संतोख नहीं को राजै, सुपन मनोरथ बिरथे सब काजै, नाम रंग सर्व सुख होए, बड़भागी किसे प्राप्त होए, करन करावन आपे आप, सदा सदा नानक हर जाप, कर्ण करावन करने हार, इसके हाथ कहा विचार, जैसी दृष्ट करे तैसा होए, आपे आप आप प्रभ सोए, जो किश कीनो सो अपने रंग, सब ते दूर सब हूं कै संग, बूझै देखै करै विवेक, आपे एक आपह अनेक, मरै न बिनसै आवै न जाए, नानक साध ही रहया समाए, आप उपदेश है समझे आप, आपे रचिया सबके साथ, आप कीनो अपन बिस्थार, सब काश उसका करने हार, उसते पिन कहो किश होए, थान थनंतर एक सोए, आपुने चले तो आप करने हार, कौतुक करे रंग अपार, मन मह आप मन अपने माहे, नानक कीमत कह न जाए, सत सत सत प्रभ स्वामी, गुरु प्रसाद किने वख्यानी, सच सच सच सब कीना, कोट मधे किने बिरलै चीना, भला भला भला तेरा रूप, अत सुंदर अपार अनूप, निर्मल निर्मल निर्मल तेरी बाणी, घट घट सुनी श्रवण बख्याणी, पवित्र पवित्र पवित्र पुनीत, नाम जपै नानक मन प्रीत, श्लोक
ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰ ਜਾ ਘਟੈ ਸੰਤ ਕਹਿ ਦੁਖਨ ਜਮ ਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕਉ ਰੱਖੈ ਨ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰ ਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਥਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖੇਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ ਸੰਤ ਕਾ ਦੁਖੀ ਸੁਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰਖਨ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਹ ਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਈਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰਾਏ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ ਸੰਤ ਕਹਿ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕਿਉ ਕਰਨੈ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸ ਹਤਿਆ ਵਾਹੋ ਸਾਸ ਗਿਰਾਸ ਸਭ ਕਾਸ਼ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬਡਭਾਗੀ ਨਾਨਕ ਜਾਣਸੇ ਸਲੋਕ ਤਜ ਹੋ ਸਿਆਨਪ ਸੁਰਜ ਨਹੋ ਸਿਮ ਰਹੋ ਹਰ ਹਰ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਐ ਰਹੇ ਅਘਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਉ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟਹਿ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਕਹੈ ਨਾਨਕ ਉਜਲ ਮਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੇ ਸੰਸਾਰ
ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਇਤ ਉਤ ਕੀਓ ਸੋ ਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨਹੁ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਆਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤੇ ਸਹਿ ਨ ਲਾਗੈ ਦੁਖ, ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਝਿਆ, ਜਬ ਦੇਖਾਉ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨੇਕ ਜੁਗਤ ਰਾਜ ਥਾਪ ਉਥਾਪ, ਅਭਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਬਿਸਾਰਨ, ਆਪੇ ਮੇਲੈ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬੜ ਭਾਗੈ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਟ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਨ ਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਾਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ, ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ, ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੈ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਛ ਤਿਸਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨ ਹਰ ਜਾਣੇ ਗਵਾਰ, ਜਿਸ ਗੁਰਪ੍ਰਸਾਦ ਟੂਟੈ ਹਉ ਰੋਗ, ਨਾਨਕ ਸੋ ਜਾਨ ਸਦਾ ਅਰੋਗ, ਜਿਉ ਮੰਦਰ ਕਥਾ ਮੈਂ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ, ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸਨ ਦੇਖ ਮਨ ਹੋਏ ਵਿਗਾਸ, ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਸ਼ਾ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸ ਹੈ ਚਿਤਾਰ, ਜੋ ਕਾਸ਼ ਕਰੈ ਸੋਈ ਸੁਖ ਮਾਨ, ਭੁਲਾ ਕਾਹੇ ਫਿਰਿਆ ਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਤ ਸੇਤੀ ਘਰ ਜਾਹੇ, ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰ ਗੈ ਸੋਏ, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾ ਕਹਿ ਸਦ ਬਲਹਾਰ ਹੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰਹੋ ਇਸਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ,
ਅਨਿਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕੋ ਜੀ ਵਲ ਨਹਾਰ ਭੁਖੇ ਕੋ ਦੇਵਤ ਆਧਾਰ ਸਰਬਿਨ ਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੀ ਛਤੇ ਸੁਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਾਨ ਨਿਰਮਲ ਥੀਆ ਜਾਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇਹੋ ਲੋਏ ਜਾਕੇ ਹਿਰਦੈ ਏਕੋ ਹੋਏ ਸਚ ਕਰਨੀ ਸਚ ਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ੋ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤੇ ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕਹਿ ਮਾਨ ਇਹੋ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਨੀਐ ਹੈ ਘਰ ਤਾਕੈ ਰਾਜ ਮੈਂ ਰਾਜ ਜੋਗ ਮਹਿ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਹੈ ਸੇ ਤੇਹੋ ਗੁਣ ਮੈਂ ਜਾਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਬੇਦ ਕੀਨੋ ਬਿਸਥਾਰ ਪ੍ਰਭ ਅਬਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਰੇ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤੁ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤ ਪਤ ਸਤ ਕਾਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪਿਹ ਸੱਚ ਨਾਨਕ ਹੋਸੀ ਪਿਹ ਸੱਚ ਅਸ਼ਟਪਦੀ
ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ

सच उपदेश सेवक कौ दे मोह माया कै संग न लेप मन मह रखै हर हर एक अंधकार दीपक प्रगासे नानक परम मोह दुख तह तेनासे तपत महे ठाड़ वरताई आनंद पहया दुख नाठे पहाई जन्म मरण के मिटे अंदेसे साधु के पूर्ण उपदेसे पाओ चूका निरपाओ हुए बसे सगल ब्याद मनते खै नसे जिस का सा तिन कृपा तहारी साध संग जप नाम मुरारी थित पाई चूके भ्रम गवन सुन नानक हर हर जस श्रवन निर्गुण आप सरगुण पियोही कला धार जिन सगली मोही अपने चरित प्रभ आप बनाए अपनी कीमत आपे पाए हर बिन दूजा नाही कोए सर्ब निरंतर एको सोए ओत पोत रव्या रूप रंग पै प्रगास साध कै संग रच रचना अपनी कल तारी अनक बार नानक बलहारी सलोक साथ न चाले बिन भजन बिख्या सगली शार हर हर नाम कमावना नानक एहो तन सार अष्टपदी संत जना मिल करो विचार एक सिमर नाम आधार अवर उपाव सब मीत विसारो चरण कमल रिद में उरतार रहो करण कारण सो प्रभ समरथ दृढ़ कर गहु नाम हर वथ एहो तन संच होवो भगवंत संत जना का निर्मल मंत एक आस राखो मन माहे सर्व रोग नानक मिट जाहे जिस धन को चार कुंट उठत हवै सो तन हर सेवा ते पावै जिस सुख को नित बाछै मीत सो सुख साधु संग परीत जिस शोभा को करह भली करनी सा शोभा भज हर की सरणी अनको पावी रोग न जाए रोग मिटै हर अवखत लाए सर्व निदान मैं हरे नाम निधान जप नानक दरगह प्रवान मन प्रभु दौ हर कै नाए दैत सुभावत आ बैठाए ताको बिघन न लागै कोय जाकै हृदय बसै हर सोए कल ताती ठांडा हर नाउ सिमर सिमर सदा सुख पाओ भौ बिन सह पूरन होए आस भगत पाए आत्म प्रगास तित कर जाए बसै अबिनासी कहो नानक काटी जम फासी तत विचार कहे जन साचा जन्म मरै सो काचो काचा आवागवन मिटै प्रभ सेव आप त्याग शरण गुरुदेव इउं रत्न जन्म का होए उधार हर हर सिमर प्राण आधार अनक उपाव न छूटन हारे सिमरत सास्त बेद बीचारे हर की भगत करहु मन लाए मन बंशत नानक फल पाए संग न चालस तेरै ताना त्यों तू क्या लपटावह मूर्ख मना सुत मीत कुटंब अरबनता इन ते कहो तुम कवन सनाथा राज रंग माया बिसथार इन ते कहो कवन छुटकार अस हसती रथ असवारी झूठा डंफ झूठ पासारी जिन दिए तिस बुझै ना बेगाना ना बिसार नानक पशु ताना गुरु की मत तुम लेहे याने भगत बिना बहु डूबे सियाने हर के भगत करो मन मीत निर्मल होए तुम्हारो चीत चरण कमल राखू मन माहे जन्म जन्म के किल बिख जाहे आप जपहो अवरा नाम जपावहो सुनत कहत रहत गत पावहो सार भूत सत हर को नाओ सहज सुभाए नानक गुण गाओ गुण गावत तेरी उतरस मैल बिन सजाए हो मैं बिख फैल होहे अचिंत बसै सुख नाल सास ग्रास हर नाम समाल षाड़प सियानप सगली मना षाड़ सियानप सगली मना साध संग पावै सच तना हर पूंजी सांच करो व्यवहार इहां सुख दरगह जयकार सर्ब निरंतर एको देख कहो नानक जाकै मस्तक लेख एको जप एको सालाहे एक सिमर एको मन आहे एक सके गुण गाओ अनंत मान तन जाप एक भगवंत एको एक एक हर आप पूरन पूर रहो प्रभ्याप अनेक बिसथार एक ते पहे एक आराध प्रशत गए मन तन अंतर एक प्रभ राता गुरु प्रसाद नानक एक जाता सलोक फिरत फिरत प्रभ आया पर्यात सरनाए नानक की प्रभ बेनती अपनी भगती लाए अष्टपदी
ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵਹੁ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਬਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੋ ਇਹੋ ਕਾਮ ਆਨ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹ ਨਾਮ ਜਪਾਵਹੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਾਓ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਇਆਲ ਭਗਤ ਵਰਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦਾਇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਇਕਾਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦੋ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਰ ਤੀਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲੇ ਤੋ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ
ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜਹਿ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਕਿਆ ਧੋਤਾ। ਜਹਿ ਨਿਰੰਜਨ ਨਿਰੰਕਾਰ ਨਿਰਬਾਨ, ਤਹਿ ਕੌਣ ਕਉ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ, ਤਹ ਸ਼ਲ ਸ਼ਿਦਰ ਲਗਤ ਕਹੁ ਕੀਸ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ। ਜੈ ਸਰਬ ਕਲਾ ਆਪੇ ਪ੍ਰਬੀਨ, ਤਹ ਬੇਦ ਕਤੇਵ ਕਹਾ ਕੋ ਚੀਨ। ਜਬ ਆਪਣ ਆਪ ਆਪ ਉਰਤਾਰੈ, ਤਉ ਸਗਨ ਆਪ ਸਗਨ ਕਹਾ ਵਿਚਾਰੈ। ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸ ਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣਹੁ ਆਪ। ਜਹ ਅਸ਼ਲ ਅਸ਼ੇਦ ਅਭੇਦ ਸੁਮਾਇਆ, ਊਹਾ ਕਿਸੈ ਵਿਆਪਤ ਮਾਇਆ। ਆਪਸ ਕੋ ਆਪੇ ਆਦੇਸ਼, ਤਿਹ ਗੁਣ ਕਾ ਨਾਹੀ ਪ੍ਰਵੇਸ਼। ਜਹ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹ ਆਪਣ ਆਪ ਆਪ ਪਤੀਆਰਾ, ਤਹ ਕੌਣ ਕਥੈ ਕੌਣ ਸੁਣਨੇ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁਚਾ। ਜਹ ਆਪ ਰਚਿਓ ਪ੍ਰਪੰਚ ਆਕਾਰ, ਤੇਹ ਗੁਣ ਮੈਂ ਕੀਨੋ ਬਿਸਥਾਰ। ਪਾਪ ਪੁੰਨ ਤੈ ਪਈ ਕਹਾਵਤ, ਕੋ ਨਰਕ ਕੋ ਸੁਰਗ ਬੰਸ਼ਾਵਤ। ਆਲ ਜਾਲ ਮਾਇਆ ਜੰਜਾਲ, ਹਮੈ ਮੋਹ ਪਰਮ ਪਹਿ ਪਾਰ। ਦੁਖ ਸੁਖ ਮਾਨ ਅਪਿਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਜਹਿ ਅਭਗਤ ਭਗਤ ਤਹਿ ਆਪ, ਜਹਿ ਪਸਰੈ ਪਸਾਰ ਸੰਤ ਪ੍ਰਤਾਪ। ਦੋਹੁ ਪਾਕ ਕਾ ਆਪੇ ਧਨੀ, ਉਨਕੀ ਸੋਭਾ ਉਨਹੁ ਬਨੀ। ਆਪੇ ਕੌਤਕ ਕਰੈ ਆਨੰਦ ਚੋਜ, ਆਪੇ ਰਾਸ ਭੋਗ ਨਿਰਜੋਗ। ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਅਥਾਹ ਅਗੰਤ ਅਤੋਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਬਿਸਥਾਰ। ਜਾ ਤਿਸ ਭਾਵੇ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਪਿੰਡ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀ ਉਹ ਆਪ ਬੁਝਾਏ, ਸਚਨਾਮ ਸੋਈ ਜਨ ਪਾਏ। ਸੋ ਸਮ ਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਯਾਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨਹੋਂ ਬਿਸਾਰੈ। ਤਿਸ ਤਾਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾ ਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਨੇ ਦਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ। ਪੂਰਨ ਪੂਰ ਰਹੇ ਦਯਾਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੇ ਰਹਿਓ ਵਿਆਪ। ਪ੍ਰਤ ਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤੇ ਸਹਿਤਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਲਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨ ਹਾਰ, ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨਾਏ। ਤਿਸ ਕੀ ਆਸ ਨ ਬਿਰਥੀ ਜਾਏ, ਸੇਵਕੋ ਸੇਵਾ ਬਨਾਈ। ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ। ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ। ਆਨ ਦਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੋਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਸਾਧ ਸੰਗ ਮਿਲ ਕਰੋ ਆਨੰਦ। ਗੁਣ ਗਾਵਹੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ। ਦੁਰਲਭ ਦੇਗਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਪ੍ਰਾਣ ਤਰਨ ਕਾ ਇਹ ਹੈ ਸੁਆਓ, ਆਠ ਪਹਿਰ ਪ੍ਰਭ ਭੇਖੁ ਹਨੇਰਾ। ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵਹੋ। ਮਨ ਇੱਛੇ ਨਾਨਕ ਫਲ ਪਾਵਹੋ, ਹਲਤ ਪਲਤ ਦੋਏ ਲਿਓ ਸਵਾਰ। ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ। ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ।
मान तान नाम जपो ले वलाए, दुख दर्द मन ते पहो जाए, सच व्यापार करहो व्यापारी, दरगाह निभ है खेप तुम्हारी, एक घाटे करखो मन माहे, नानक बहुर न आवे जाहे, तिस ते दूर कहां को जाए, उबरै राखन हर ते आए, निरपौ जपै सगल पौ मिटै, प्रभ कृपा ते प्राणी छुटाए, जिस प्रभ राखै तिस नाही दुख, नाम जपत मन होवत सुख, चिंता जाए मिटे अहंकार, तिस जान कौ कोई न पौचन हार, सिर ऊपर ठाडा गुरसूरा, नानक ताके कारज पूरा, मत पूरी अमृत जाके दृष्ट, दर्शन पेखत उदरत श्रेष्ट, चरण कमल जाके अनूप, सफल दर्शन सुंदर हर रूप, धन सेवा सेवक परवान, अंतर जामे पुरख प्रधान, जिस मन बसै सोहो ते निहाल, ताके निकट न आवत काल, अमर पै अमरा पद पाया, सात संग नानक हर तिहाया, श्लोक ज्ञान अंजन गुरदिया, अज्ञान अंधेर विनाश, हर कृपा ते संत भेटिया, नानक मन प्रगास, अष्टपदी संत संग अंतर प्रभ डीठा, नाम प्रभु का लागा मीठा, सगल समगिरी एक स्कट माहे, अनक रंग नाना दृष्टाए, नवनिध अमृत प्रभ का नाम, देही मैं इसका विश्राम, सुन समाद अनहत तहनाद, कह न जाई अचर्ज बिस्माद, तिन देखिया जिसे आप देखाए, नानक तिस जन सोजी पाए, सो अंतर सो बाहर अनंत, घटघट प्या प्रहया भगवंत, तरन माहे आकाश पयाल, सर्व लोग पूर्ण प्रतपाल, बन तिन पर्वत है पार ब्रह्म, जैसी आगे तैसा कर्म, पौन पानी बै संतर माहे, चार कुंट दै दिसे समाए, तिस ते पिन नहीं कोठाओ, गुर प्रसाद नानक सुख पाओ, वेद पुराण सिमरत मैं देख, ससियर सूर नखत्र मैं एक, बाणी प्रभ की सबको बोले, आप अडोल न कब हूं डोले, सर्व कला कर खेल खेल, मोल ना पाइय गुण अमोल, सर्व ज्योत मैं जाकी ज्योत, धार रहो स्वामी ओत पोत, गुर प्रसाद भरम का नास, नानक तिन मैं इहो विसास, संत जना का पेखन सब ब्रह्म, संत जना कै हृदय सब धर्म, संत जना सुनै शुभ बचन, सर्व व्यापी राम संग रचन, जिन जाता तिस किए रहत, सत बचन साधु सब कहत, जो जो होए सोई सुख मानै, करन करावन हार प्रभ जानै, अंतर बसे बाहर पी ओही, नानक दर्शन देख सब मोही, आप सत किया सब सत, तिस प्रभ ते सगली उत्पात, तिस भावता करे बिस्थार, तिस भावता एकंकार, अनेक कला लखी नह जाए, जिस भावे तिस लय मिलाए, कवन निकट कवन कही है दूर, आपे आप आप भरपूर, अंतरगत जिस आप जनाए, नानक तिस जन आप बुझाए, सर्व भूत आप वरतारा, सर्व नैन आप पेखन हारा, सगल समग्री जाका तना, आपन जस आप ही सुना, आवन जानक खेल बनाया, आज्ञाकारी कीनी माया, सब कै मध अलेप तोरा है, जो किश कहना सो आपे का है, आज्ञा आवे आज्ञा जाए, नानक जा पावे ता लए समाए, इस ते होए सुनाही बुरा, ओरै कहो किने कश करा, आप भला करतूत आतनी की, आपे जाने अपने जी की, आप साच धारी सब साच, ओत पोत आपन संग राच, ताकि कत मित कही न जाए, दूसर होए ता सो जी पाए, तिसका किया सब परवान, गुर प्रसाद नानक एहो जान, जो जानै तिस सदा सुख होए, आप मिलाए लए प्रभ सोए, ओह धनवंत कुलवंत पतवंत, जीवन मुक्त जिस हृदय भगवंत, धन धन धन जन आया, जिस प्रसाद सब जगत तराया, जन आवन का एह सुआउ, जन कै संग चित आवै नाउ, आप मुक्त मुक्त करै संसार, नानक तिस जन कौ सदा नमस्कार, श्लोक पूरा प्रभ आराध्या, पूरा जाका नाउ, नानक पूरा पाया, पूरे के गुण गाओ, अष्टपदी पूरे गुर का सुन उपदेश, पार ब्रह्म निकट कर पेख, सा सा सिमर गोबिंद, मन अंतर की उतरे चिंद, आस अनित त्याग हो तरंग, संत जना की धूर मन मंग, आप छोड़ बेनती करो, साध संग अग्न सागर तरहो, हर तन के परले हो पंडार, नानक गुर पूरे नमस्कार,
ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜਿਓ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚੇਤ ਵਾਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂ ਤੁ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬਿਕਾਰਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਤਿਨ ਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮ ਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਪਹਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਊਚ ਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਈ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖਸਾਰ, ਅਸੰਖ ਮੂਨ ਲਿਵ ਲਾਏ ਤਾਰ।

ਜੋਤ ਦਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ

ਕੀ ਜਿਸ ਨੂੰ ਬਖਸੀ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੁਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖਾਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਕਿਆਣ ਆਖਹਿ ਵਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਕ ਨ ਸਕਹਿ ਕੀ ਕੇ ਜੀਵੜ ਭਾਵੈ ਤਿਵੜ ਹੋਏ ਨਾਨਕ ਜਾਣ ਸੱਚ ਸੋਈ ਜੀ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਐਨ ਕਿਤੇ ਗਾਵਣ ਹਾਰੇ ਗਾਵੈ ਤੋਹਨੂੰ ਪੌਣ ਪਾਣੀ ਬੈਸੰਤਰ ਗਾ

ਵਾਰੀ ਗਾਵਹਿ ਇੰਦਾ ਸੁਣ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੀ ਤੁਧਨੋ ਗਾਵਹਿ ਜੋ ਤੁਦ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।

ਅਮਰ ਜੋ ਨ ਜੁਗਤੀ ਛੁੱਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਏ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜੀ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੀ ਸਾਹਣ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਛੰਦ ਨਮਸਤੁੰਗ ਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਕਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਵਾਹੇ ਨਮਸਤੰਗ ਅਟਾਹੇ ਨਮਸਤੰਗ।

ਅਭੰਗਨ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਣ ਕੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾ ਗਹਿ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੀ ਬਿਨੇ ਅੰਤ ਕੁਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮਨੇ ਅਨੇਕ ਬਸਿੱਖ ਹੈ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਭਿੱਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦਿੱਖ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾ ਦੁਰਜਾਨ ਦਲੈਂਗੇ ਭਾਰੀ ਗਵਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਰੇਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵਡੇ ਬਰਿਆਰ ਅਪਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਏਕ ਦਿਵਈਆ ਦਾਨਵ ਦੇਵ ਫਨਿੰਦ ਨਿਸ਼ਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਛਪੈਂਗੇ ਮਾਨਵ ਇੰਦ੍ਰ ਗਜਿੰਦਰ ਨਿਰਾਧਪ ਜੌਂ ਤ੍ਰਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਧ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਗ ਧਿਆਨ ਲਗਾਇਓ ਨਾਚ ਫਿਰਿਓ ਲਿਏ ਸਾਧ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ ਬਾਸ ਕੀਓ ਬਖਿਆਨ ਸੁ ਬੈਠ ਕੈ ਐਸੀ ਐਸੀ ਸੁਬੈ ਸਵਿਤਾਯੋ ਸਾਚ ਕਹੂੰ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੂ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੂ, ਆਪ ਹਾਥ ਦੈ ਮੋਹੇ ਬਚਾਵਹੂ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਵੈਰਨ ਕੋਵਾ ਸੁੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾਡ ਕੋਈ ਅਵਰ ਨਾ ਧਿਆਉ, ਜੋ ਬਰਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਹੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪਛਾਉ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੁਹਿ ਰੱਖਣ ਹਾਰੇ, ਸਾਹਿਬ ਸੰਤ ਸਾਹਿ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਯੋ, ਦੇਵ ਦੈ ਜਚਨ ਉਪਜਾਯੋ, ਆਦੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੂ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ,

ਰਹੂ ਹਰ ਨਾਲੇ, ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ।

ਮੇਰਾ ਆਧਾਰ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾ ਸਮਰਥ ਕੋਇ ਨਾਹੀ ਕਿਰਪਾ ਕਰਬਨ ਵਾਰੀਆ ਸੁਨੋ ਹੁਰ ਤਾਉ ਨਾਹੀ ਸ਼ਬਦ ਲਾਗ ਸੁਵਾਰੀਆ

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆਖਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੈ ਸੁਆਰਿਆ ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਸੂ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹ ਦਿਸ ਇੱਕ ਨਾਮ ਲਾਗ ਸੁਆਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਕਥ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤੋ ਕਥਿਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਇ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੀ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਾ ਵਧੇ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਗੋਚਰਾ ਤਿਰੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜਨ ਸਭ ਕੇਲ ਤੇਰਾ ਕਿਆ ਕੂ ਆਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸੁਧਾ ਗਮ ਹੈ ਤਿਰੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਥੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਹੈ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸੁਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿਜ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਰਹੂ ਨਿਰਮਲ ਬਾਰਹੂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਰੋ ਨਿਰਮਲ

ਸਮਾਣੀ ਜਿਨ ਮ੍ਰਿਤਨ ਜਿਨਿ ਕਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿਤੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤਾ ਪੁਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨਾਉ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੀ ਜਨ ਜਾਗੇ ਜਿਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮੈਨੂੰ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਿਡਦਾਤਾ ਜੇਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵਿਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੁਣ ਸਵਿਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮੁਰਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੂਪਜੈ ਭਾਉ ਦੂਜਾ ਲਾਇਆ ਕਹਿਣਾਨ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੋਪੀਐ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਹੇ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਕਿ ਹੋਰ ਕਿੱਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਵੋੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਮੰਚਾ ਉਪਾਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰੇ ਐਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰਮਨ ਨਾ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ
कह नानक क्यों शरीर परवान हुआ, जिन सतगुर स्यो चित लाया, ए नित्र हो मेरे हो हर तुम मह जो तरी, हर बिनवर न देखो हो कोई, हर बिनवर न देखो हो कोई, नदरी हर निहालिया, एहो वे संसार तुम देख दे, एहो हर का रूप है, हर रूप नदरी आया, गुर प्रसादी बुझिया, जा वेखा हर एक है, हर बिनवर न कोई, कह नानके नित्र अंत से सतगुर मिले दिव दृष्ट होई, हे श्रवण हो मेरे हो साचै सुनणै नो पठाए, साचै सुनणै नो पठाए, शरीर लाए सुनहो सतबाणी, जित सुनी मंतन हरिया हुआ, रसना रस मानी, सचल कुबडाणी, ताकि गत कही न जाए, कह नानक अमृत नाम सुनहु पवित्र हो, सच है सुनणै नु पठाए, हर जीव गुफा अंदर राखै, वाजा पौन वजाया, वजाया वाजा पौन, नौ द्वारे प्रगट किए, दसवां गुप्त रखाया, गुरुद्वारा लाए भावनी, एक ना दसवां द्वार दिखाया, तह अनेक रूप नाउ नव निध, तिस्तांत न जाई पाया, कह नानक हर प्यारै, जीव गुफा अंदर रख कै, वाजा पवन वजाया, एहो साचा सोहिला सचै कर गावो, गावो ता सोहिला कर सचै, जिथै सदा सच ध्यावहि, सचो ध्यावहि, जात दुपावहि, गुरमुख जिना बुझावहि, सत सभना का कसमै, जिस बख्शी सो जन पावहि, कह नानक

ਧਾਰੀ ਤੁਮ ਤੇ ਹੋਏ ਸੋ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲੈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨਾਉ, ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ, ਘਰ ਨਾਉ ਨਿਧਾ ਵੈ ਧਾਈ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਨਰਿਟ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਰ ਛਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਤ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਰ, ਨਿਉਟਿਆਂ ਦੇ ਉੱਠ, ਗੁਰੂ ਗਰੀਬ ਨਿਵਾਸ, ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀਓ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਗੁਰੂ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਚਵਰ ਛਤਰ ਤਖਤ ਦੇ ਮਾਲਕ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤਖਤਾਂ ਪਰ ਪ੍ਰਕਾਸ਼ਮਾਨ ਹੋ ਕਰਕੇ ਆਪ ਜੀਆਂ ਨੇ ਦਰ ਆਈ, ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਸਦਕਾ ਪਾਵਨ ਸੁੰਦਰ ਦੀਵਾਨ ਸਜੇ, ਸਜੇ ਦੀਵਾਨਾ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਪੰਜੇ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਅੰਮ੍ਰਿਤਮਈ ਬਾਣੀ ਦੇ ਪਾਠ ਕਰਦਿਆਂ ਆਪ ਜੀ ਕੇ ਦੱਸ ਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ ਗਰੀਬ ਨਿਵਾਜ, ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ, ਗੁਰਮਤਿ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ ਗੁਰਦੇਵ ਜੀਓ, ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕਮਾ ਰਹੀਆਂ ਹਨ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ,
ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਸੱਚੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤੇ ਜੋ ਜੀ ਸਕੇ ਸੋ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਪਾਵਨ ਪਵਿੱਤਰ ਅਸੀਸ ਰੂਪ ਵਿਚ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

जित पार ब्रह्म चित आया सो कर दइए वसाया।

चित पार ब्रह्म चित आया सो कर दइए वसाया।

ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਇ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਸੰਤਾ ਯੋਗ ਹੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਨਿਤਾਂ ਪ੍ਰਤੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਲਾਹਾ ਪ੍ਰਾਪਤ ਕਰਦੇ ਹੋ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਉਦਮ ਬਖਸ਼ ਦੇ ਰਹਿਣ। ਨਿਤਾਂ ਪ੍ਰਤੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਹਾਜ਼ਰੀ ਸਤਿਗੁਰੂ ਜੀ ਆਪ ਪ੍ਰਵਾ ਲੈਣ। ਸਮੂਹ ਸੰਗਤਾਂ ਦਾ ਧੰਨਵਾਦ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਪਿਤਾ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ। ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਉਹਨਾਂ ਨੂੰ ਹੀ ਚੇਤਾਉਂਦਾ ਹੈ, ਉਹਨਾਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਚਿੱਤ ਵਿੱਚ ਵਸਦਾ ਹੈ, ਉਹਨਾਂ ਦੇ ਹੀ ਜਿਨ੍ਹਾਂ ਤੇ ਆਪ ਦਈ ਭਾਵ ਕੇ ਵਾਹਿਗੁਰੂ ਪਰਮੇਸ਼ਵਰ ਆਪ ਹੀ ਕਿਰਪਾ ਕਰਦਾ ਹੈ। ਆਪਣੀ ਕਿਰਪਾ ਆਪਣੀ ਖੁਸ਼ੀ ਦੇ ਨਾਲ ਹੀ ਉਹ ਆਪਣੇ ਸੇਵਕਾਂ, ਆਪਣੇ ਦਾਸਾਂ, ਆਪਣੇ ਭਗਤਾਂ ਦੇ ਹਿਰਦੇ ਵਿੱਚ ਵਾਸ ਪ੍ਰਾਪਤ ਕਰਦਾ ਹੈ। ਗੁਰੂ ਸਾਗਰ ਨਿਆਈ ਹੈ, ਜੋ ਵੀ ਗੁਰੂ ਸਾਗਰ ਦੇ ਅੰਦਰ ਆ ਕੇ ਡੁੱਬੀ ਮਾਰਦਾ ਹੈ, ਗੁਰੂ ਦੀ ਬਖਸ਼ਿਸ਼ ਸਦਕਾ, ਗੁਰੂ ਦੀ ਕਿਰਪਾ ਸਦਕਾ ਇਹ ਸਮੱਤ ਗੁਰੂ ਪ੍ਰਦਾਨ ਕਰਦਾ ਹੈ, ਪਰਮੇਸ਼ਵਰ ਬਾਬਤ ਸੋਝੀ ਪ੍ਰਾਪਤ ਕਰਦਾ ਹੈ, ਹਿਰਦਾ ਨਿਰਮਲ ਕਰਦਾ ਹੈ, ਜਿਹਦੇ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹਿਰਦੇ ਵਿੱਚ ਆਣ ਵਸਦਾ ਹੈ ਤੇ ਸਾਰੇ ਸਹਿਸੇ ਦੁੱਖ ਰੋਗ ਆਪਣੇ ਆਪ ਨਸ ਜਾਂਦੇ ਹਨ, ਜਦੋਂ ਕਰਤਾ ਪੁਰਖ ਵਾਹਿਗੁਰੂ ਹਿਰਦੇ ਰੂਪੀ ਘਰ ਵਿੱਚ ਆ ਕਰਕੇ ਵਾਸ ਕਰਦਾ ਹੈ। ਇਹ ਸਭ ਉਹਦੀ ਬਖਸ਼ਿਸ਼ ਹੈ, ਗੁਰੂ ਕਿਰਪਾ ਹੈ। ਇਹ ਭਾਵ ਗੁਰਦੇਵ ਜੀ ਨੇ ਅੱਜ ਅੰਮ੍ਰਿਤ ਪਾਵਨ ਸ਼ਬਦ ਦਾ ਦਰਸਾਇਆ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਪ ਸਮੂਹ ਸੰਗਤ ਦਾ ਧੰਨਵਾਦ। ਆਪ ਜੀ ਕੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੀ ਹੈ, ਪਿਛਲੇ ਦੋ ਦਿਨਾਂ ਤੋਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਸਿੱਖ ਪੰਥ ਦੇ ਮਹਾਨ ਵਿਦਵਾਨ, ਉਹ ਗੁਰਦੁਆਰਾ ਸੈਨ ਹੋਜੇ ਵਿਖੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਆਖਿਆ ਕਰ ਰਹੇ ਹਨ। ਉਚੇਚੇ ਤੌਰ ਤੇ ਇੱਕ ਹਫ਼ਤੇ ਵਾਸਤੇ ਉਹ ਸਾਡੇ ਪਾਸ ਆਏ ਹਨ। ਐਤਵਾਰ ਤੱਕ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਹਨ। ਸ਼ਾਮ ਦੀਆਂ ਹਾਜ਼ਰੀਆਂ 7:30 ਤੋਂ 9:45 ਵਜੇ ਤੱਕ ਹੁੰਦੀਆਂ ਹਨ ਸ਼ਨੀਵਾਰ ਤੱਕ। ਇਸੇ ਤਰ੍ਹਾਂ ਰਾਤਰੀ ਦੇ ਦੀਵਾਨ ਸੱਜਣਗੇ। ਐਤਵਾਰ ਦੇ ਦੁਪਹਿਰ ਦੇ ਦੀਵਾਨ ਹੋਣਗੇ 12:30 ਤੋਂ 1:30 ਵਜੇ ਤੱਕ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਤਨੇ ਵੀ ਦਿਨ ਸਾਡੇ ਪਾਸ ਹਨ, ਆਪਾਂ ਲਾਹਾ ਲਈਏ, ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। 27 ਤਰੀਕ ਤੋਂ 27 ਮਈ ਤੋਂ 31 ਮਈ ਤੱਕ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਉਹ ਵੀ ਸਾਡੇ ਪਾਸ ਪਹੁੰਚ ਰਹੇ ਹਨ। ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਾ ਹੈ। ਸੋ 27 ਮਈ ਤੋਂ 31 ਮਈ ਦਾ ਸਮਾਂ ਵੀ ਆਪ ਜੀ ਨੇ ਧਿਆਨ ਵਿੱਚ ਰੱਖਣਾ ਹੈ। ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਪਿਆਰ ਸਹਿਤ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਹਿਤ ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰ ਮੁਸਲਮਾਨ ਜੋ ਗੁਰੂ ਪਿਆਰੀ ਖਾਲਸਾ ਸਾਧ ਸਿੰਘ ਜੀਓ ਅੰਮ੍ਰਿਤਮਈ ਬਾਣੀ ਦੇ ਰਿਆਸਾ ਦੀ ਵਾਰ ਦੇ ਕੀਰਤਨ ਆਪ ਜੀ ਨੇ ਪਿਆਰ ਸਾਹਿਤ ਸਰਵਣ ਕੀਤੇ ਹਨ। ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ। ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਸਾਹਿਤ ਸਰਵਣ ਕਰੋ, ਦੱਸ ਰਿਹਾ ਪਾਸੋਂ ਆਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक ओंकार सतनाम करता पुरख निरपो निर्वैर अकाल मूरत अजूनी सैभं गुर प्रसाद जप आदि सच जुगाद सच है भी सच नानको होसी भी सच औखी कढ़ी न देखण दे अपना बिरद संभाले हाथ दे रखे अपने को सास सास प्रत पाले प्रभ स्यों लाग रहे ओ मेरा चीत आद अंत प्रभ सदा सहाय तन हमारा मीत रहाओ मन बिलास वहे साहिब के अचरज देख बड़ाय हर सिमर सिमर आनंद कर नानक प्रभ पूरण पैज रखाय हम अवगुण भरे एक गुण नाहीं अमृत शाड बिख बिख खाई माया मोह परम पै भूले सुतदारा स्यों प्रीत लगाय एक उत्तमा पंत सुन्यो गुर संगत तेहे मिलंत जम त्रास मिटाय एक अरदास पाठ कीरत की गुर रामदास रख शरणाय ना हो जति सती नहीं पड़या मूर्ख मुग्धा जन्म भया प्रणवत नानक तिनकी शरणा जिन तू नाही विसरिया अमा दृष्ट सब करे हरे अग पाप सकल मल काम क्रोध अर लोभ महो वस करे सबे बल सदा सुख मन वसा दुख संसार खोवा गुर नव निध दरियाओ जन्म हम काल खो धोआ सुखो टल गुर सेविया अहनस सहज सभा दर्शन परसे गुरु कै जन्म मरण दुख जाय सतनाम श्री वाहिगुरु साहिब जीओ सोरठ महला पंजवां जित पार ब्रह्म चित आया सो घर दई वसाया जित पार ब्रह्म चित आया सो घर दई वसाया सुख सागर गुर पाया ता सहसा सगल मिटाया हर के नाम की वड्याई आठ पहर गुण गाई गुरपुरे ते पाई रहाओ।
प्रभ की अकथ कहानी जन बोलह अमृत बाणी नानक दास वखाणी गुरपुरे ते जानी प्रभ की अकथ कहानी जन बोलह अमृत बाणी नानक दास बखाणी गुरपुरे ते जानी वाहिगुरु जी का खालसा वाहिगुरु जी की फतेह। जुगो जुग अटल धन धन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ वड्या भागा वाले हो रोजाना अमृत वेले अपने रजेविया विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समा सतगुरां दी मेहरामत सदका सानू सारिआं नूं सत संगत विच जुड़न दा नसीब होया। हुणे आप जी ने गुरु घर दे हजूरी कीर्तनीय सत्कार योग भाई साहब भाई सतनाम सिंह जी गुरदासपुर वाले उन्हां दी रचना तो संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु अर्जुन साहिब महाराज दीन दुनिया दे मालक सच्चे पातशाह शहीदां दे सरताज शांति दे पंज बाणी के बोहित उन्हां दी रसना तो उचारण कीता होया ये पावन शब्द राग सोरठ धन गुरु ग्रंथ साहिब महाराज जी दे पावन पवित्र अंग 626 अते 27 ते सवाए मान आओ गुरमुखो अज मेरे सतगुरां ने इस पावन शब्द विच की बख्शिश रहमतां कीतियां ने। विचार दी आरंभता तो पहला एक बारी मन बिरतियां जरूर एकागर कर लईए। रसना दी पवित्रता वास्ते मन दी एकाग्रता वास्ते एक बारी करो कृपा दिओ असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। शब्द की आरंभता विच महाराज जी ने बचन कहने जित पार ब्रह्म चित आया। जित दे अर्थ करांगे जिस दे चित विच चित कवांगे हिरदे नूं। पार ब्रह्म दे अर्थ ने ओ परमात्मा जिहदा कोई पारावार नहीं जिहदे बारे को प्रोपर जानकारी ना दे सके जिस बारे अज तक किसे नूं कोई पता ना लग क्योंकि हरेक चीज का बंदे ने अंत पाया है ना। पर परमात्मा एडा वड्डा है इन्ना समर्थ है इन्ना कुछ ने पैदा किया है उस परमात्मा की बनाई हुई कायनात का अज तक किसी ने अंत नहीं पाया। उस पार ब्रह्म परमात्मा का किन्ने अंत पा लेना। इसी करके महाराज ने बचन कैसी अंत न सिफती कहण न अंत अंत न करने देण न अंत। अखीर विच महाराज ने बचन कह दिते सी अंत कारण केते बिल लाए ताकि अंत न पाए जाए। जिस परमात्मा का अंत नहीं पै सकता उदे बारे दसिया नहीं जा सकता उनू बाणी विच पार ब्रह्म करके याद किया है जिदा कोई पारावार नहीं।
ਚਿੱਤ ਆਇਆ। ਜਿਸ ਮਨੁੱਖ ਦੇ ਚਿੱਤ ਵਿੱਚ ਉਹ ਪਾਰ ਬ੍ਰਹਮ ਪਰਮਾਤਮਾ ਆ ਜਾਂਦਾ, ਜਿਹਨੂੰ ਯਾਦ ਆ ਜਾਂਦਾ, ਸੋ ਕਰ ਦਈ ਵਸਾਇਆ। ਉਹ ਕਰ ਦਈ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਪਿਆਰ ਦੀ ਮੂਰਤ ਪਰਮਾਤਮਾ। ਉਹ ਪਰਮਾਤਮਾ ਜਿਹੜਾ ਪਿਆਰ ਦੀ ਮੂਰਤ, ਉਸ ਹਿਰਦੇ ਘਰ ਨੂੰ, ਉਸ ਮਨੁੱਖ ਨੂੰ ਇੰਜ ਕਹਿ ਲਈਏ ਵੀ ਵਸਾ ਦਿੰਦਾ। ਵਸਾਉਣ ਤੋਂ ਭਾਵ ਪਤਾ ਕੀ, ਉਹਦੇ ਅੰਦਰ ਦੈਵੀ ਗੁਣ ਭਰ ਦਿੰਦਾ, ਜਿਹਨੂੰ ਪਰਮਾਤਮਾ ਯਾਦ ਆ ਜਾਂਦਾ ਹਿਰਦੇ ਘਰ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਘਰ ਸ਼ਬਦ ਜਿਹੜਾ ਨਾ ਘਰ, ਇਹ ਬਹੁਤ ਵਾਰੀ ਮਹਾਰਾਜ ਜੀ ਨੇ ਵਰਤਿਆ। ਅੱਜ ਜਿਹੜਾ ਘਰ ਸ਼ਬਦ ਵਰਤਿਆ ਉਹ ਸਾਡੇ ਹਿਰਦੇ ਘਰ ਦੀ ਗੱਲ ਕਰਦੇ ਪੈਣ। ਹੋਰ ਵੀ ਐਸੇ ਬਚਨ ਨੇ, ਇੱਕ ਸ਼ਬਦ ਹੁੰਦਾ ਕਬੀਰ ਜਾਂ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾ। ਜਿਸ ਘਰ ਦੇ ਵਿੱਚ ਸਾਧ ਦੀ ਸੇਵਾ ਨਹੀਂ, ਪਰਮਾਤਮਾ ਦੀ ਯਾਦ ਨਹੀਂ, ਉਸ ਘਰ ਨੂੰ ਵੀ ਘਰ ਨਹੀਂ ਕਹਿਣਾ ਚਾਹੀਦਾ, ਉੱਤੇ ਸ਼ਮਸ਼ਾਨ ਘਾਟ ਬਣ ਜਾਂਦਾ। ਹੋਰ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਜਦੋਂ ਤੁਸੀਂ ਸੋਹਲਾ ਸਾਹਿਬ ਦਾ ਦੂਸਰਾ ਸ਼ਬਦ ਪੜ੍ਹਦੇ ਹੋ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਉੱਥੇ ਵੀ ਮਹਾਰਾਜ ਜੀ ਨੇ ਘਰ ਸ਼ਬਦ ਵਰਤਿਆ। ਛੇ ਘਰ, ਛੇ ਗੁਰ, ਛੇ ਉਪਦੇਸ਼। ਉੱਥੇ ਘਰ ਦੇ ਅਰਥ ਨੇ ਸ਼ਸਤਰ, ਉੱਥੇ ਘਰ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਪਰਮਾਤਮਾ ਦੇ ਘਰ ਦਾ ਗਿਆਨ। ਸੋ ਜੀ, ਇੱਕ ਆਪਾਂ ਹੋਰ ਸ਼ਬਦ ਪੜ੍ਹਦੇ ਹਾਂ, ਰਹਿ ਰਾਜ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸਮਨ। ਹੇ ਪਰਮਾਤਮਾ, ਉਹ ਤੇਰਾ ਘਰ ਕਿਹੋ ਜਿਹਾ ਹੈ, ਉਹ ਤੇਰਾ ਦਰ ਕਿਹੋ ਜਿਹਾ ਹੈ, ਜਿਸ ਘਰ ਦੇ ਵਿੱਚ ਬੈਠ ਕੇ ਤੂੰ ਸਾਰੀ ਸ੍ਰਿਸ਼ਟੀ ਦੀ ਸੰਭਾਲ ਪਿਆ ਕਰਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਨਾ ਇੱਕ ਸ਼ਬਦ ਵਰਤਿਆ, ਉਹਦੇ ਵਿੱਚ ਵੀ ਇਹਨਾਂ ਨੇ ਘਰ ਸ਼ਬਦ ਵਰਤਿਆ। ਉਹ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਹਰੇਕ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਸ ਪਿਆ ਹੁੰਦਾ। ਘਰ ਸ਼ਬਦ ਇਸਤਰੀ ਵਾਸਤੇ ਵੀ ਆਇਆ। ਖੈਰ, ਮਹਾਰਾਜ ਜੀ ਨੇ ਜੋ ਅੱਜ ਬਚਨ ਕਹੇ ਨੇ ਨਾ, ਇਹ ਜਿਹੜਾ ਘਰ ਸ਼ਬਦ ਵਰਤਿਆ ਹੈ, ਸਾਡੇ ਹਿਰਦੇ ਰੂਪੀ ਘਰ ਦੀ ਗੱਲ ਕੀਤੀ ਵੀ ਜਿਸ ਮਨੁੱਖ ਦੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦੀ ਯਾਦ ਆ ਜਾਏ, ਜਿਸ ਮਨੁੱਖ ਨੂੰ ਪਰਮਾਤਮਾ ਚੇਤੇ ਵਿੱਚ ਆ ਜਾਏ ਨਾ, ਉਹ ਘਰ ਦੈਵੀ ਗੁਣਾਂ ਨਾਲ ਭਰਪੂਰ ਹੋ ਜਾਂਦਾ। ਉਹ ਪਰਮਾਤਮਾ ਘਰ ਉਸਨੂੰ ਵਸਾ ਦਿੰਦਾ, ਉਹਨੂੰ ਮਹਾਨ ਬਣਾ ਦਿੰਦਾ। ਮੁਸ਼ਕਲ ਪਤਾ ਕੀ ਜੇ ਗੁਰਮੁਖੋ, ਉਸ ਪਰਮਾਤਮਾ ਨੂੰ ਚਿੱਤ ਵਿੱਚ ਵਸਾਉਣਾ ਜਿਹੜਾ ਹੈ ਨਾ, ਉਹ ਬਹੁਤ ਔਖਾ ਹੈ, ਵਸਦਾ ਹੀ ਨਹੀਂ। ਵੇਖੋ, ਚਾਰ ਅੱਖਰਾਂ ਦਾ ਸ਼ਬਦ ਹੈ ਵਾਹਿਗੁਰੂ ਜਾਂ ਸਤਨਾਮ ਕਹਿ ਲਓ, ਚਾਰ ਅੱਖਰ। ਅਸੀਂ ਦਿਮਾਗ ਦੀ ਮੈਮਰੀ ਵਿੱਚ ਬਹੁਤ ਕੁਝ ਚੇਤੇ ਰੱਖ ਛੱਡਿਆ, ਬੜਾ ਕੁਝ ਸਾਨੂੰ ਚੇਤੇ ਵਿੱਚ, ਬਚਪਨ ਦੀਆਂ ਗੱਲਾਂ ਅੱਜ ਵੀ ਸਾਨੂੰ ਚੇਤੇ ਵਿੱਚ ਆ, ਕਿਹੜੇ ਪਿੰਡ ਵਿੱਚ, ਕਿਹੜੀਆਂ ਗਲੀਆਂ ਵਿੱਚ ਅਸੀਂ ਛੋਟੇ ਹੁੰਦੇ ਖੇਡਦੇ ਰਹੇ, ਸਕੂਲਾਂ ਵਿੱਚ ਕਿਹੜੇ ਪੜ੍ਹਦੇ ਰਹੇ, ਜਦੋਂ ਸਾਡਾ ਸਮਾਂ ਸੀ ਆਪਾਂ ਕਹਿੰਦੇ ਜੀ ਉਦੋਂ ਤੇ ਤੱਪੜ ਵਿਛਾ ਕੇ ਸਕੂਲਾਂ ਵਿੱਚ ਬਹਿਣਾ ਪੈਂਦਾ ਸੀ, ਉਦੋਂ ਤੇ ਟੀਚਰਾਂ ਦਾ ਸਪਾਹ ਹੱਥ ਦੇ ਵਿੱਚ ਸੋਟਾ ਹੁੰਦਾ ਸੀ, ਮਾਰਦੇ ਸੀ, ਇਹ ਸਭ ਗੱਲਾਂ ਸਾਡੇ ਚੇਤੇ ਵਿੱਚ ਨੇ, ਸਾਨੂੰ ਚੇਤੇ ਨੇ, ਯਾਦ ਨਹੀਂ ਭੁੱਲਦੀਆਂ ਸਨ। ਪਰ ਜਿਹੜਾ ਚਿੱਤ ਵਿੱਚ ਰੱਖਣਾ ਸੀ ਨਾ, ਯਾਦ ਵਿੱਚ ਰੱਖਣਾ ਸੀ, ਉਹ ਬਾਰ ਬਾਰ ਚੇਤੇ ਕਰਦੇ ਹਾਂ ਪਰ ਤਾਂ ਵੀ ਚੇਤੇ ਵਿੱਚ ਨਹੀਂ, ਜਿਹੜੇ ਸਾਨੂੰ ਭੁੱਲ ਜਾਣ। ਜਵਾਨੀ ਦੀਆਂ ਗੱਲਾਂ ਯਾਦ ਨੇ, ਬਚਪਨ ਦੀਆਂ ਗੱਲਾਂ ਯਾਦ ਨੇ, ਸੱਜਣਾ ਮਿੱਤਰਾਂ ਨਾਲ ਬਿਤਾਏ ਹੋਏ ਪਲ ਯਾਦ ਨੇ। ਅੱਜ ਤੋਂ ਘੱਟੋ ਘੱਟ 20 ਸਾਲ ਪਹਿਲਾਂ ਤੁਸੀਂ ਕਿਤੇ ਟੂਰਿਸਟ ਦੇ ਯਾਤਰਾ ਕਰਨ ਵਾਸਤੇ ਗਏ, ਉਹ ਪਲ ਤੁਹਾਨੂੰ ਯਾਦ ਨੇ, ਆਪਾਂ ਨੂੰ ਯਾਦ ਨੇ, ਪਰ ਨਹੀਂ ਯਾਦ ਤੇ ਆ ਚਾਰ ਅੱਖਰ ਯਾਦ ਨੇ ਜਿਹਨੂੰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਵਿੱਚ ਬੜਾ ਸੋਹਣਾ ਦੋ ਪੰਗਤੀਆਂ ਦੇ ਵਿੱਚ ਖਿਆਲ ਦਿੱਤਾ ਕੀ ਕੁਛ ਸਾਨੂੰ ਯਾਦ ਹੈ ਤੇ ਕੀ ਕੁਛ ਅਸੀਂ ਭੁੱਲ ਗਏ। ਮਹਾਰਾਜ ਕਹਿੰਦੇ ਨੇ ਚਾਰ ਚੀਜ਼ਾਂ ਬੰਦੇ ਨੂੰ ਯਾਦ ਨੇ, ਇਹ ਚੇਤੇ ਵਿੱਚੋਂ ਨਿਕਲਦੀਆਂ ਹੀ ਨੇ, ਬੰਦਾ ਭੁਲਾਉਣ ਦੀ ਕੋਸ਼ਿਸ਼ ਕਰੇ ਨਾ ਤੇ ਨਹੀਂ ਜੇ ਭੁੱਲਦੇ। ਮੈਂ ਪ੍ਰਕਰਨ ਚੇਤੇ ਕਰਾ ਦਿਆਂ ਜਿੱਥੋਂ ਵਿਚਾਰ ਆਰੰਭ ਕੀਤੀ। ਮਹਾਰਾਜ ਕਹਿੰਦੇ ਨੇ ਜਿੱਤ ਪਾਰ ਬ੍ਰਹਮ ਚਿੱਤ ਆਇਆ। ਜਿਸ ਮਨੁੱਖ ਨੂੰ ਪਾਰ ਬ੍ਰਹਮ ਪਰਮਾਤਮਾ ਚੇਤੇ ਵਿੱਚ ਆ ਗਿਆ,
ਹਰ ਵਕਤ ਚੇਤੇ ਵਿੱਚ ਰੱਖਦਾ, ਉਹਦਾ ਹਿਰਦਾ ਘਰ ਵਸ ਜਾਂਦਾ, ਉਹ ਮਨੁੱਖ ਮਨੁੱਖ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ। ਅਤੇ ਮੈਂ ਬਚਨ ਇੱਥੋਂ ਆਰੰਭ ਕੀਤੇ ਨੇ, ਸਾਨੂੰ ਬਹੁਤ ਕੁਝ ਚੇਤੇ ਆਉਂਦਾ ਪਰ ਨਹੀਂ ਚੇਤੇ ਆਉਂਦਾ ਤੇ ਪਰਮਾਤਮਾ ਦਾ ਨਾਮ ਚੇਤੇ ਵਿੱਚ ਨਹੀਂ ਆਉਂਦਾ। ਇਹ ਅਸੀਂ ਬਾਰ ਬਾਰ ਯਾਦ ਕਰਦੇ ਹਾਂ ਅਤੇ ਬਾਰ ਬਾਰ ਹੀ ਇਹ ਸਾਨੂੰ ਭੁੱਲ ਜਾਂਦਾ। ਕੁਝ ਗੱਲਾਂ ਸਾਨੂੰ ਯਾਦ ਨੇ, ਚੇਤੇ ਵਿੱਚ ਨੇ, ਜਿਹੜੀਆਂ ਅਸੀਂ ਨਹੀਂ ਵੀ ਚੇਤੇ ਕਰਦੇ ਪਰ ਆ ਜਾਂਦੇ, ਉਹ ਕਿਹੜੀਆਂ ਕਿਹੜੀਆਂ? ਮਹਾਰਾਜ ਕਹਿੰਦੇ ਨੇ ਖਾਣਾ, ਪੀਣਾ, ਹੱਸਣਾ, ਸੌਣਾ, ਇਹ ਚਾਰ ਚੀਜ਼ਾਂ ਸਾਨੂੰ ਹਰੇਕ ਨੂੰ ਯਾਦ। ਸਵੇਰੇ ਅਸੀਂ ਬ੍ਰੇਕਫਾਸਟ ਕਰਦੇ ਹਾਂ, ਦੁਪਹਿਰ ਦਾ ਸਾਨੂੰ ਉਸੇ ਵੇਲੇ ਖਿਆਲ ਆ ਜਾਂਦਾ ਵੀ ਦੁਪਹਿਰੇ ਕੀ ਖਾਣਾ, ਨਹੀਂ ਭੁੱਲਦਾ। ਰਾਤ ਨੂੰ ਕੀ ਖਾਣਾ, ਨਹੀਂ ਭੁੱਲਦਾ। ਪੀਣਾ ਕੀ ਹੈ, ਦੁਨੀਆ ਦੇ ਰੰਗ ਤਮਾਸ਼ੇ ਵੇਖਣੇ ਨੇ। ਪਹਿਲੇ ਬੰਦੇ ਨੇ ਪੂਰਾ ਸਿਲੇਬਸ ਤਿਆਰ ਕੀਤਾ ਹੁੰਦਾ ਵੀ ਯਾਰ ਕੀ ਛੁੱਟੀਆਂ ਦੇ ਵਿੱਚ ਇੱਥੇ ਜਾਣਾ, ਘੁੰਮਣਾ ਫਿਰਨਾ, ਇੰਜੋਏ ਕਰਨਾ, ਇਹ ਸਭ ਕੁਝ ਸਾਨੂੰ ਯਾਦ, ਚੇਤੇ ਵਿੱਚ ਸਾਡੇ। ਪਰ ਦੋ ਗੱਲਾਂ ਸਾਨੂੰ ਭੁੱਲ ਗਈਆਂ ਜਿਹੜੀਆਂ ਯਾਦ ਰੱਖਣ ਵਾਲੀਆਂ, ਉਹ ਕਿਹੜੀਆਂ? ਇੱਕ ਤੇ ਸਾਨੂੰ ਮੌਤ ਭੁੱਲ ਗਈ, ਮੌਤ ਬੰਦੇ ਨੂੰ ਯਾਦ ਨਹੀਂ। ਇੱਕ ਸਾਨੂੰ ਪਰਮਾਤਮਾ ਭੁੱਲ ਗਿਆ, ਜਿਹਨੂੰ ਚੇਤੇ ਵਿੱਚ ਰੱਖਣਾ ਸੀ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੇ, ਇਹ ਸਾਨੂੰ ਭੁੱਲ। ਜਦੋਂ ਇਹ ਭੁੱਲਦਾ ਨਾ, ਉਦੋਂ ਬੰਦੇ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਰੱਬ ਭੁੱਲਦਾ ਨਾ, ਫਿਰ ਅੱਜ ਅਸੀਂ ਕਹਿੰਦੇ ਹਾਂ ਵੀ ਸਾਡਾ ਜੀਵਨ ਪਰਮਾਤਮਾ ਨੇ ਦਿੱਤਾ, ਇਹਨਾਂ ਅਸੀਂ ਦੁਖੀ ਕਿਉਂ? ਇਹਨਾਂ ਅਸੀਂ ਕਲੇਸ਼ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ, ਦੁੱਖਾਂ ਦੀ ਮਾਰ ਚੱਲ ਰਹੀ, ਹਰ ਨਿੱਤ ਨਵੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਉਂਦੀਆਂ। ਇਹਦਾ ਕਾਰਨ ਕੀ ਹੈ? ਕਿਉਂਕਿ ਜਿਸ ਪਰਮਾਤਮਾ ਨੇ ਸਾਨੂੰ ਮੁਸ਼ਕਲਾਂ ਤੋਂ ਬਚਾਉਣਾ, ਸਾਨੂੰ ਸੁੱਖ ਦੇਣੇ ਸਨ, ਸਾਡੇ ਵਿਘਨਾਂ ਦਾ ਨਾਸ ਕਰਨਾ ਸੀ, ਉਹ ਪਰਮਾਤਮਾ ਹੀ ਚੇਤੇ ਵਿੱਚੋਂ ਨਿਕਲ ਗਏ। ਜੋ ਚੇਤੇ ਵਿੱਚ ਹੁੰਦਾ ਨਾ, ਅੱਜ ਇੰਨੀਆਂ ਮੁਸ਼ਕਲਾਂ ਦੁੱਖਾਂ ਦਾ ਸਾਹਮਣਾ ਸਾਨੂੰ ਨਾ ਕਰਨਾ ਪੈਂਦਾ। ਮੈਂ ਉਹ ਪ੍ਰਮਾਣ ਪਹਿਲਾਂ ਸਾਂਝਾ ਕਰਦੇ ਹਾਂ ਜੋ ਮਹਾਰਾਜ ਕਹਿੰਦੇ, ਖਾਣਾ, ਪੀਣਾ, ਹੱਸਣਾ, ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ, ਆਹ ਖਸਮ ਚੇਤੇ ਵਿੱਚ ਨਹੀਂ ਆ ਰਿਹਾ ਪ੍ਰਮਾਣ, ਖਸਮ ਵਿਸਾਰ ਖੁਆਰੀ ਕੀ ਨਹੀਂ, ਧ੍ਰਿਕ ਜੀਵਨ ਨਹੀਂ ਰਹਿਣਾ। ਖੁਆਰ ਕਦੋਂ ਹੁੰਦਾ? ਜਦੋਂ ਬੰਦੇ ਦੇ ਚਿੱਤ ਵਿੱਚੋਂ ਪਰਮਾਤਮਾ ਦੀ ਯਾਦ ਨਿਕਲ ਜਾਂਦੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕ ਟੋਡੀ ਰਾਗ ਵਿੱਚ ਸ਼ਬਦ ਆਉਂਦਾ, ਉਹਦੇ ਵਿੱਚ ਵੀ ਸਤਿਗੁਰਾਂ ਨੇ ਐਸਾ ਜ਼ਿਕਰ ਕੀਤਾ, ਹਰ ਬਿਸਰਤ ਸਦਾ ਖੁਆਰ। ਜਦੋਂ ਹਰੀ ਬਿਸਰਦਾ ਨਾ, ਫਿਰ ਬੰਦੇ ਦੇ ਜੀਵਨ ਵਿੱਚ ਖੁਆਰੀ ਆ ਜਾਂਦੀ, ਖੁਆਰੀ ਪੱਲੇ ਪੈਂਦੀ। ਜਿੱਧਰ ਜਾਂਦਾ ਬੰਦਾ ਖੁਆਰ ਹੁੰਦਾ, ਬੰਦਾ ਕਹਿੰਦਾ ਜਿੱਧਰ ਜਾਂਦਾ ਮੈਨੂੰ ਕਾਮਯਾਬੀ ਨਹੀਂ ਮਿਲਦੀ, ਸਫਲਤਾ ਨਹੀਂ ਮਿਲਦੀ, ਧੱਕੇ ਹੀ ਪੈਂਦੇ ਨੇ, ਖੁਆਰ ਹੀ ਹੁੰਦਾ। ਉਹ ਖੁਆਰੀ ਦਾ ਕਾਰਨ ਪਤਾ ਕੀ ਹੈ? ਸਾਡੇ ਚਿੱਤ ਵਿੱਚੋਂ ਪਰਮਾਤਮਾ ਨਿਕਲਦੇ, ਸਾਨੂੰ ਵਾਹਿਗੁਰੂ ਭੁੱਲ ਗਿਆ। ਜਦੋਂ ਰੱਬ ਭੁੱਲਦਾ ਜੇ, ਉਦੋਂ ਹੀ ਬੰਦਾ ਖੁਆਰ ਹੁੰਦਾ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਊਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਆ ਸਾਡਾ ਜੀਵਨ। ਇੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਨਾਮ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਬੜਾ ਲੰਬੇਰਾ ਸ਼ਬਦ ਹੈ, ਉਹ ਕੁਝ ਕੁ ਮੈਂ ਪ੍ਰਮਾਣ ਆਪ ਸੰਗਤਾਂ ਨਾਲ ਸਾਂਝੇ ਕਰਨੇ ਨੇ। ਉਹਨਾਂ ਪਦਿਆਂ ਦੇ ਵਿੱਚ ਵੀ ਮਹਾਰਾਜ ਜੀ ਨੇ ਬਾਰ ਬਾਰ ਚਿੱਤ ਸ਼ਬਦ ਵਰਤਿਆ, ਚਿੱਤ ਸ਼ਬਦ ਚੇਤੇ ਵਿੱਚ, ਚੇਤੇ ਵਿੱਚ। ਮਹਾਰਾਜ ਕਹਿਣ ਲੱਗੇ, ਬੰਦਿਆ ਵੇਖ, ਜਦੋਂ ਪਰਮਾਤਮਾ ਚੇਤੇ ਵਿੱਚ ਆ ਜਾਏ ਨਾ ਤੈਨੂੰ, ਫਿਰ ਪ੍ਰਕਰਨ ਚੇਤੇ ਕਰਾ, ਜਿੱਤ ਪਾਰ ਬ੍ਰਹਮ ਚਿੱਤ ਆਇਆ। ਜਿਸ ਮਨੁੱਖ ਨੂੰ ਪਾਰ ਬ੍ਰਹਮ ਪਰਮਾਤਮਾ ਚੇਤੇ ਵਿੱਚ ਆ ਜਾਂਦਾ ਨਾ, ਉਹ ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ, ਉਹਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ। ਪਰ ਜਦੋਂ ਭੁੱਲਦਾ, ਫਿਰ ਮੁਸ਼ਕਲਾਂ ਹੀ ਮੁਸ਼ਕਲਾਂ ਹੁੰਦੀਆਂ। ਜਦੋਂ ਰੱਬ ਚੇਤੇ ਵਿੱਚ ਆਉਂਦਾ ਨਾ, ਤੇ ਵੇਖੋ ਕਿੰਨੀਆਂ ਬਖਸ਼ਿਸ਼ਾਂ ਹੁੰਦੀਆਂ। ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ, ਕਹਿਣ ਲੱਗੇ, ਬੰਦਿਆ ਜਦੋਂ ਅੱਤ ਦੀ ਮੁਸ਼ਕਲ ਭਰਿਆ ਸਮਾਂ ਬਣ ਜਾਏ ਨਾ, ਉਦੋਂ ਤੋਂ ਦਰ ਦਰ ਤੇ ਭਜਦਾ, ਕਦੇ ਰਿਸ਼ਤੇਦਾਰਾਂ ਕੋਲ, ਕਦੇ ਸੱਜਣਾ ਮਿੱਤਰਾਂ ਕੋਲ, ਵੀ ਮੁਸ਼ਕਲ ਭਰਿਆ ਸਮਾਂ ਆ ਗਿਆ ਵੀ ਮੈਨੂੰ ਉਹਦੇ ਤੋਂ ਬਚਾਓ, ਮੇਰੀ ਹੈਲਪ ਕਰੋ, ਮਦਦ ਕਰੋ। ਮਹਾਰਾਜ ਕਹਿਣ ਲੱਗੇ, ਚਲੋ ਠੀਕ ਹੈ, ਤੂੰ ਲੱਖ ਯਤਨ ਕਰ ਲਾ, ਪਰ ਜਦੋਂ ਕੋਈ ਯਤਨ ਕੰਮ ਨਾ ਆਵੇ, ਫਿਰ ਉਦੋਂ ਸਾਡਾ ਕਹਿਣਾ ਮੰਨ ਲਈ। ਪੁੱਛਿਆ ਜੀ, ਤੁਹਾਡਾ ਕਹਿਣਾ ਕੀ? ਕਹਿਣ ਲੱਗੇ, ਅਸੀਂ ਤੈਨੂੰ ਕਹਾਂਗੇ
ਵੀ ਇਸ ਮੁਸ਼ਕਿਲ ਘੜੀ ਦੇ ਸਮੇਂ ਵਿੱਚ ਵੀ ਜੇ ਤੈਨੂੰ ਪਰਮਾਤਮਾ ਚੇਤੇ ਆ ਜਾਏ ਨਾ ਤੇ ਤੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇ। ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਜਾਂ ਕੋ ਮੁਸ਼ਕਿਲ ਅੱਤ ਬਣੇ। ਇਹਨਾਂ ਪਦਿਆਂ ਵਿੱਚ ਚਿੱਤ ਸ਼ਬਦ ਆਇਆ, ਹਰੇਕ ਪਦੇ ਵਿੱਚ ਚਿੱਤ ਸ਼ਬਦ, ਕਿਉਂਕਿ ਅੱਜ ਮਹਾਰਾਜ ਜੀ ਨੇ ਬਚਨ ਵਰਤਿਆ ਜਿੱਤ ਪਾਰ ਬ੍ਰਹਮ ਚਿੱਤ ਆਇਆ। ਜਾਂ ਕੋ ਮੁਸ਼ਕਿਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਗ ਪੇ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾ। ਉਹ ਅਗਲੀ ਪੰਕਤੀ ਵੱਲ ਧਿਆਨ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧਰਤੀ ਵਾ। ਇੱਕ ਹੋਰ ਇਹਦੇ ਵਿੱਚੋਂ ਮੈਂ ਅਗਲਾ ਪਤਾ ਸਾਂਝਾ ਕਰਦਿਆਂ, ਮਹਾਰਾਜ ਜੀ ਕਹਿੰਦੇ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬਣਾ ਤਾਂ ਨੇਚਰ ਹੋਵੇ ਰਾ। ਹਰੇਕ ਪਦੇ ਵਿੱਚ ਚਿੱਤ ਸ਼ਬਦ ਵਰਤੇ, ਚਿੱਤ। ਜਾਂ ਕੋ ਚਿੰਤਾ ਬਹੁਤ ਬਹੁਤ, ਆ ਚਿੰਤਾ ਹੈ ਨਾ, ਇਹ ਕਿਸੇ ਦਾ ਖੇੜਾ ਨਹੀਂ ਜੀ ਛੱਡਦੀ। ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਪ੍ਰਜਾ, ਹਰੇਕ ਬੰਦੇ ਨੂੰ ਚਿੰਤਾ ਸਤਾ ਰਹੀ ਹੋ। ਜਿਸ ਕਰੇ ਬਹੁਤ ਤਿਸੇ ਕਰੇ ਚਿੰਤਾ, ਜਿਸ ਕਰੇ ਥੋੜੀ ਤੁਰੇ ਪਰਮੰਤਾ, ਦੋਹੋਂ ਅਵਸਥਾ ਤੇਜੋ ਮੁਕਤ ਸੋਈ ਸਹੇਲਾ। ਭਾਲੀ ਸਾਰਿਆਂ ਨੂੰ ਚਿੰਤਾ। ਮਹਾਰਾਜ ਕਹਿਣ ਲੱਗੇ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਕ ਕਦੇ ਸੋਗ, ਗੌਣ ਕਰੇ ਚੋ ਕੁੰਟਕਾ, ਘੜੀ ਨਾ ਬੈਸਣ ਸਏ। ਅਗਲੀ ਪੰਕਤੀ, ਚਿੱਤ ਆਵਾ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਾਮ ਕ੍ਰੋਧ ਮੋਹੇ ਵਸ ਕੀਆ, ਹਰੇਕ ਪਦੇ ਵਿੱਚ ਚਿੱਤ ਸ਼ਬਦ ਆਏ। ਕਾਮ ਕ੍ਰੋਧ ਮੋਹੇ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀ ਹੋਆ, ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਧਰਿਆ। ਵੇਖੋ ਕਿੱਡੀਆਂ ਕਿੱਡੀਆਂ ਬਖਸ਼ਿਸ਼ਾਂ, ਜੇ ਮੁਸ਼ਕਿਲ ਆਵੇ ਤੇ ਚਿੱਤ ਵਿੱਚ ਪਰਮਾਤਮਾ ਜੀ ਦੇ ਮੁਸ਼ਕਿਲਾਂ ਦਾ ਹੱਲ ਹੋ ਜਾਂਦਾ। ਜੇ ਨੰਗ ਦੇ ਭੁੱਖ ਦੇ ਨਾਲ ਬੰਦਾ ਜੂਝ ਰਿਹਾ ਹੈ, ਇਹੋ ਜਿਹੀ ਅਵਸਥਾ ਦੇ ਵਿੱਚ ਰੱਬ ਚੇਤੇ ਆ ਜਾਏ ਤੇ ਉਹਨੂੰ ਰਾਜ ਭਾਗ ਮਿਲ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਭਲਿਆ ਵੇਖ, ਜੇ ਵਕਾਰਾਂ ਨੇ ਤੈਨੂੰ ਖਚਿਤ ਕਰ ਦਿੱਤਾ ਹੈ, ਵਕਾਰਾਂ ਵਿੱਚ ਜ਼ਿੰਦਗੀ ਬਰਬਾਦ ਹੁੰਦੀ ਪਈ ਹੈ, ਤੇ ਵਕਾਰਾਂ ਵਿੱਚ ਫਸੇ ਹੋਏ ਤੇ ਹਿਰਦੇ ਵਿੱਚ ਚਿੱਤ ਦੇ ਵਿੱਚ ਪਰਮਾਤਮਾ ਯਾਦ ਆ ਜਾਏ ਤੇ ਇੱਕ ਖਿਨ ਦੇ ਵਿੱਚ ਉਸ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ। ਇਹ ਚਿੱਤ ਆਉਣ ਦੀਆਂ ਬਖਸ਼ਿਸ਼ਾਂ ਨੇ, ਜੇ ਸਾਨੂੰ ਚੇਤੇ ਵਿੱਚ ਆ ਜਾਏ, ਸਾਨੂੰ ਯਾਦ ਵਿੱਚ ਆ ਜਾਏ। ਪਰ ਨਹੀਂ ਯਾਦ, ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਜਦੋਂ ਕਿਤੇ ਅੰਦਰ ਵੜਦੇ ਹਾਂ, ਗੁਰਦੁਆਰੇ ਪ੍ਰਵੇਸ਼ ਕਰਦੇ ਹਾਂ, ਉਸੇ ਵੇਲੇ ਸਾਡੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਚੇਤੇ ਆ ਜਾਂਦਾ, ਪਰਮਾਤਮਾ ਚੇਤੇ ਆ ਜਾਂਦਾ। ਪਰ ਵੇਖੋ, ਸਾਡੇ ਇੰਨੇ ਮਨ ਦਾ ਖੜਾਓ ਖਲਾਰਾ ਹੈ, ਗੁਰਦੁਆਰੇ ਦੀ ਬਾਉਂਡਰੀ ਵਿੱਚੋਂ ਬਾਹਰ ਨਿਕਲਦੇ ਨਾ, ਉਸੇ ਵੇਲੇ ਵਾਹਿਗੁਰੂ ਭੁੱਲ ਜਾਂਦਾ, ਸਤਨਾਮ ਭੁੱਲ, ਫਿਰ ਯਾਦ ਹੀ ਨਹੀਂ ਆਉਂਦਾ। ਫਿਰ ਸ਼ਾਮ ਨੂੰ ਜਦੋਂ ਰਹਿ ਰਹਿ ਸਭ ਦਾ ਸਮਾਂ ਹੁੰਦਾ ਨਾ, ਉਹਦੇ ਬੰਦੇ ਨੂੰ ਕਿਤੇ ਫਿਰ ਵਾਹਿਗੁਰੂ ਚੇਤੇ ਆ ਜਾਏ। ਜੇ ਕਿਤੇ ਚਿੱਤ ਵਿੱਚ ਵਸ ਜਾਏ ਨਾ, ਯਾਦ ਹਿਰਦੇ ਵਿੱਚ ਵਸ ਜਾਏ, ਮਹਾਰਾਜ ਕਹਿਣ ਲੱਗੇ, ਬੰਦਿਆ ਜੀਵਨ ਬਦਲ ਜਾਏਗਾ। ਅਬ ਸੰਗਤਾਂ ਨੂੰ ਗਿਆਤ ਹੋਵੇ, ਬਾਬਾ ਬੁੱਢਾ ਸਾਹਿਬ ਜੀ 12-13 ਸਾਲ ਦੀ ਉਮਰ ਸੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲੇ। ਜਿੱਥੇ ਅੱਜ ਆਪਾਂ ਹਰਿਮੰਦਰ ਸਾਹਿਬ ਦੇਖ ਰਹੇ, ਅੰਮ੍ਰਿਤਸਰ ਸਾਹਿਬ, ਪਹਿਲੀ ਮਿਲਣੀ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਅਸਥਾਨ ਤੇ ਹੋਈ। ਤੁਸੀਂ ਕਹੋਗੇ ਵੀ ਇਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ਹਿਰ ਵਸਾਇਆ, ਤੇ ਇੱਥੇ ਪਹਿਲਾਂ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪੈ। ਇੱਥੇ ਇੰਜ ਕਹਿ ਛੋਟਾ ਜਿਹਾ ਤਲਾਬ ਸੀ, ਛੱਪੜ ਸੀ, ਚਾਰ ਚੁਫੇਰੇ ਬੇਰੀਆਂ ਦਾ ਝੁੰਡ ਸੀ, ਅੱਜ ਵੀ ਬੇਰੀਆਂ ਕੁਝ ਹੈ। ਬਾਬਾ ਬੁੱਢਾ ਸਾਹਿਬ ਦੀ ਬੇਰ, ਦੁੱਖ ਭੰਜਨੀ ਬੇਰ, ਅਲਾਚੀ ਬੇਰ, ਉਦੋਂ ਬਹੁਤ ਵੱਡਾ ਝੁੰਡ ਸੀ, ਚਾਰ ਪਿੰਡਾਂ ਦੀ ਸਾਂਝੀ ਜ਼ਮੀਨ ਸੀ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮੋਹਲੀ ਗੱਡੀ ਸੀ ਤੇ ਮੁੱਲ ਖਰੀਦੀ ਸੀ, ਕਿਸੇ ਦੀ ਦਾਨ ਦਿੱਤੀ ਹੋਈ ਜ਼ਮੀਨ ਮੁੱਲ ਖਰੀਦੀ, ਅੱਜ ਵੀ ਦਾ ਰਿਕਾਰਡ ਸਾਨੂੰ ਮਿਲਦਾ। ਇੱਥੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਸਾਹਿਬ ਆਏ ਸਨ, ਬਾਬਾ ਬੁੱਢਾ ਸਾਹਿਬ ਜੀ ਮਿਲੇ ਸੀ, ਹਜ਼ੂਰ ਦੇ ਚਰਨਾਂ ਵਿੱਚ ਬੈਠਾ ਰਿਹਾ, ਦੋ ਤਿੰਨ ਦਿਨ ਕੀਰਤਨ ਸੁਣਿਆ, ਤੇ ਛੋਟੀ ਉਮਰ ਸੀ,
ਅੱਜ ਮਹਾਰਾਜ ਜੀ ਚੱਲੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਅੱਗੇ ਵੱਧ ਕੇ ਕਹਿਣ ਲੱਗੇ, ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਪੁੱਛਿਆ ਜੀ ਕੀ? ਕਹਿਣ ਲੱਗੇ ਵੀ 2-3 ਦਿਨ ਹੋ ਗਏ ਨੇ ਸੰਗਤ ਕਰਦਿਆਂ ਨੂੰ, ਮਨ ਨੂੰ ਬਹੁਤ ਸਕੂਨ ਮਿਲਿਆ, ਬਹੁਤ ਆਨੰਦ ਮਿਲਿਆ। ਕਹਿਣ ਲੱਗੇ ਕਿਰਪਾ ਕਰੋ, ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਜੀ, ਮੌਤ ਤੋਂ ਕਿਵੇਂ ਬਚ ਸਕਦਾ? ਤੇ ਮੇਰੇ ਸਤਿਗੁਰਾਂ ਨੇ ਇਹਨਾਂ ਕਿਹਾ ਸੀ, ਕਹਿਣ ਲੱਗੇ ਬੇਟਾ ਤੇਰਾ ਨਾਮ ਕੀ? ਕਹਿਣ ਲੱਗਾ ਜੀ ਮਾਤਾ ਪਿਤਾ ਨੇ ਨਾਮ ਬੂੜਾ ਰੱਖਿਆ, ਬੂੜਾ। ਕਹਿਣ ਲੱਗੇ ਹੈ ਤੂੰ ਬੱਚਾ, ਨਾਮ ਤੇਰਾ ਬੂੜਾ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰ। ਕਹਿਣ ਲੱਗੇ ਬੇਟਾ ਮੌਤ ਤੋਂ ਯਾ ਡਰ ਲੱਗਦਾ? ਕਹਿਣ ਲੱਗੇ ਹਾਂ। ਕਹਿਣ ਲੱਗੇ ਸਾਡਾ ਇੱਕ ਬਚਨ ਮਨ ਪੁੱਛਿਆ, ਕਿਹੜਾ? ਕਹਿਣ ਲੱਗੇ ਪਰਮਾਤਮਾ ਨੂੰ ਚੇਤੇ ਵਿੱਚ ਰੱਖ ਲਾ, ਪਰਮਾਤਮਾ ਦੀ ਯਾਦ ਚਿੱਤ ਵਿੱਚ ਵਸਾ ਲਾ। ਕਹਿਣ ਲੱਗੇ ਮੌਤ ਤੇਰੇ ਨੇੜੇ ਨਹੀਂ ਆਏ, ਰਹਿੰਦੀ ਦੁਨੀਆਂ ਤੱਕ ਲੋਕ ਤੈਨੂੰ ਨਮਸਕਾਰਾਂ ਕਰਨ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਆ ਜਾਏ, ਪਰਮਾਤਮਾ ਚੇਤੇ ਆ ਜਾਏ, ਸੱਚ ਜੇ ਗੁਰਮੁਖ, ਉਹ ਇੰਨਾ ਮਹਾਨ ਬਣ ਜਾਂਦਾ ਹੈ, ਇੰਨਾ ਮਹਾਨ ਬਣ ਜਾਂਦਾ ਹੈ। ਇੱਕ ਨੇ ਦੋ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਲੋਕ ਉਹਨਾਂ ਦੇ ਚਰਨਾਂ ਵਿੱਚ ਨਤਮਸਤਕ। ਅੱਜ ਬਾਬਾ ਬੁੱਢਾ ਸਾਹਿਬ ਦਾ ਸਥਾਨ ਵੇਖਦੇ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਉਸ ਦਰ ਤੇ ਝੁਕਦੀਆਂ। ਉਹ ਕਾਰਨ ਕੀ ਹੈ? ਆਮ ਇਨਸਾਨ ਹੀ ਸਨ, ਪਰ ਜਦੋਂ ਉਹਨਾਂ ਦੇ ਚਿੱਤ ਵਿੱਚ ਪਰਮਾਤਮਾ ਵਸ ਗਿਆ, ਗੁਰੂ ਦੀ ਕਿਰਪਾ ਆਈ, ਫਿਰ ਆਮ ਨਹੀਂ ਰਹੇ, ਉਹ ਆਮ ਤੋਂ ਮਹਾਨ ਬਣ ਗਏ, ਮਹਾਨ ਬਣ। ਤੇ ਉਹਨਾਂ ਬੱਚੇ ਨੇ ਬੜਾ ਸੋਹਣਾ ਬਚਨ ਕਿਹਾ ਸੀ। ਕਹਿਣ ਲੱਗੇ ਮਹਾਰਾਜ ਚਲੋ ਮੈਂ ਯਤਨ ਕਰਾਂਗਾ ਵੀ ਪਰਮਾਤਮਾ ਚਿੱਤ ਵਿੱਚ ਵਸ ਜਾਏ, ਪਰ ਤੁਸੀਂ ਕਿਰਪਾ ਕਰੋਗੇ ਤੇ ਤਾਂ ਹੀ ਚਿੱਤ ਵਿੱਚ ਵਸੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਕਿਰਪਾ ਕਰਦਾ ਨਾ ਤਾਂ ਹੀ ਪਰਮਾਤਮਾ ਸਾਨੂੰ ਯਾਦ ਆਉਂਦਾ ਜੀ, ਗੁਰੂ ਤੋਂ ਬਿਨਾਂ ਨਹੀਂ ਜੀ ਪਰਮਾਤਮਾ ਯਾਦ ਆ ਸਕਦਾ, ਗੁਰੂ ਤੋਂ ਬਿਨਾਂ ਨਹੀਂ ਹਿਰਦੇ ਵਿੱਚ ਵਸ ਸਕਦਾ। ਤੇ ਮਹਾਰਾਜ ਨੇ ਨਜ਼ਰ ਭਰ ਕੇ ਤੱਕਿਆ ਸੀ, ਕਹਿਣ ਲੱਗੇ ਬੇਟਾ ਤੇਰੇ ਚਿੱਤ ਵਿੱਚੋਂ ਕਦੀ ਪਰਮਾਤਮਾ ਨਹੀਂ ਵਿਸਰੇਗਾ। ਯਾਦ ਰੱਖੀ ਜਦੋਂ ਚਿੱਤ ਵਿੱਚ ਵਸ ਜਾਂਦਾ ਹੈ ਨਾ, ਜਿਹੜਾ ਤੇਰੇ ਦਰਸ਼ਨ ਕਰੇਗਾ ਉਹਦੇ ਚਿੱਤ ਵਿੱਚ ਵੀ ਪਰਮਾਤਮਾ ਵਸ ਜਾਏਗਾ। ਏਡੀ ਮਹਾਨ ਬਖਸ਼ਿਸ਼। ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਮਾਂ ਸੀ ਨਾ, ਤੇ ਇਤਿਹਾਸਕਾਰ ਲਿਖਦੇ ਨੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਇਹਨਾਂ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਲੰਘਦੇ ਸਨ, ਗੁਰੂ ਘਰ ਜਾਂਦੇ ਸਨ ਜਾਂ ਹੋਰ ਕਾਰ ਸੇਵਾ ਕਰਦੇ ਸਨ, ਦੁਕਾਨਦਾਰ ਆਪਣੇ ਦੁਕਾਨ ਦੇ ਵਿੱਚੋਂ ਗੱਦੀ ਤੋਂ ਉੱਠ ਕੇ ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਜਾਂਦੇ। ਪੁੱਛਿਆ ਕਾਰਨ ਕੀ? ਕਹਿਣ ਲੱਗੇ ਜਦੋਂ ਬਾਬਾ ਜੀ ਦੇ ਦਰਸ਼ਨ ਹੁੰਦੇ ਬਾਬਾ ਬੁੱਢਾ ਸਾਹਿਬ ਦੇ, ਉਦੋਂ ਸਾਡੀ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਿਕਲ ਗਏ, ਸਾਨੂੰ ਗੁਰੂ ਚੇਤੇ ਆ ਜਾਂਦਾ, ਸਾਨੂੰ ਰੱਬ ਚੇਤੇ ਆ ਜਾਂਦਾ। ਇਹ ਇੰਨਾ ਮਹਾਨ ਜੀਵਨ ਕਿਉਂ ਬਣ ਗਿਆ ਜੀ? ਉਹਦਾ ਕਾਰਨ ਪਤਾ ਕੀ ਸੀ? ਉਹਦੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਉਹਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ। ਜਦੋਂ ਚਿੱਤ ਵਿੱਚ ਨਾਮ ਵਸਦਾ ਨਾ ਪਰਮਾਤਮਾ ਦਾ, ਫਿਰ ਬੰਦਾ ਦੈਵੀ ਗੁਣਾਂ ਨਾਲ ਭਰਪੂਰ। ਦੈਵੀ ਗੁਣ ਪਤਾ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ, ਇਹ 5 ਸ਼ੁਭ ਗੁਣ ਬਣ, ਇਹ ਆ ਜਾਣ ਤੇ ਬੰਦਾ ਦੇਵਤਾ ਬਣ ਜਾਂਦਾ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹੇ ਨੇ, ਜਿਤ ਪਾਰ ਬ੍ਰਹਮ ਚਿੱਤ ਆਇਆ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਚੇਤੇ ਵਿੱਚ ਵਸ ਗਿਆ, ਜਿਹਦੇ ਚਿੱਤ ਵਿੱਚ ਵਸ ਗਿਆ, ਸੋ ਕਰ ਦਈ ਵਸਾਇਆ, ਉਹ ਘਰ ਪਿਆਰ ਦੀ ਮੂਰਤੀ ਪਰਮਦਈ ਦੇ ਅਰਥ ਨੇ, ਪਿਆਰ ਦੀ ਮੂਰਤੀ ਪਰਮਾਤਮਾ, ਜਿਹੜਾ ਸਭਨਾਂ ਨੂੰ ਪਿਆਰ ਕਰਨ ਵਾਲਾ, ਜਿਹੜਾ ਸਭਨਾਂ ਦੇ ਨੂੰ ਆਪਣੇ ਘੁੱਟ ਕੇ ਗੱਲ ਵੱਕੜੀ ਵਿੱਚ ਲੈਣ ਵਾਲਾ। ਕਿਉਂਕਿ ਬੰਦੇ ਦਾ ਤੇ ਪਤਾ ਨਹੀਂ ਕਿੰਨਿਆਂ ਨਾਲ ਵੈਰ, ਕਿੰਨਿਆਂ ਨਾਲ ਇਹਦੀ ਦੋਸਤੀ, ਪਰ ਪਰਮਾਤਮਾ ਦੀ ਦੋਸਤੀ ਸਾਰਿਆਂ ਨਾਲ ਵੈਰ ਕਿਸੇ ਨਾਲ ਨਹੀਂ। ਜਿਹੜਾ ਤੁਸੀਂ ਮੂਲ ਮੰਤਰ ਪੜ੍ਹਦੇ ਹੋ ਨਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਅਗਲਾ ਸ਼ਬਦ ਪਤਾ ਕੀ ਹੈ? ਨਿਰਵੈਰ। ਉਹ ਪਰਮਾਤਮਾ ਵੈਰ, ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਤੇ ਸਭਨਾਂ ਦਾ ਭਲਾ ਮਨਾਏਗਾ। ਜਿਤ ਪਾਰ ਬ੍ਰਹਮ ਚਿੱਤ ਆਇਆ, ਸੋ ਕਰ ਦੇਈ ਵਸਾਇਆ, ਉਹ ਪਰਮਾਤਮਾ ਨੇ ਹਿਰਦਾ ਕਰ ਵਸਾ ਦਿੱਤਾ, ਭਾਵ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ, ਉਹ ਦੇਵਤਾ ਬਣ ਗਿਆ, ਮਹਾਨ ਬਣ ਗਿਆ। ਤੇ ਜਿਹੜਾ ਮਹਾਨ ਬਣ ਜਾਂਦਾ ਨਾ ਗੁਰਮੁਖ, ਉਹਨਾਂ ਦੇ ਚਰਨਾਂ ਵਿੱਚ ਹੀ ਲੋਕ ਝੁਕਦੇ। ਸੁਖ ਸਾਗਰ ਗੁਰ ਪਾਇਆ। ਤੇ ਸਿੱਖਾਂ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਵਾਲ ਕਰ ਲਿਆ, ਮਹਾਰਾਜ
ਤੁਸੀਂ ਕਹਿੰਦੇ ਨੇ ਪਰਮਾਤਮਾ ਨੂੰ ਚੇਤੇ ਕਰਿਆ ਕਰੋ, ਅਸੀਂ ਬੜਾ ਯਤਨ ਕਰਦੇ ਹਾਂ, ਫਿਰ ਪਰਮਾਤਮਾ ਭੁੱਲ ਜਾਂਦਾ ਹੈ। ਜਦੋਂ ਤੁਹਾਡੀ ਸੰਗਤ ਵਿੱਚ ਬੈਠਦੇ ਹਾਂ ਉਦੋਂ ਵਾਹਿਗੁਰੂ ਚੇਤੇ ਹੁੰਦਾ ਹੈ, ਜਦੋਂ ਦੂਰ ਜਾਂਦੇ ਹਾਂ ਭੁੱਲ ਜਾਂਦਾ ਹੈ। ਕਿਵੇਂ ਯਾਦ ਰਹਿ ਜੇ? ਕਹਿਣ ਲੱਗੇ ਸੁੱਖ ਸਾਗਰ ਗੁਰ ਪਾਇਆ, ਸੁੱਖਾਂ ਦਾ ਸਾਗਰ ਗੁਰੂ, ਜਿਹਨੂੰ ਗੁਰੂ ਮਿਲ ਜਾਏ ਨਾ ਉਹਨੂੰ ਹੀ ਰੱਬ ਮਿਲਦਾ ਹੈ, ਉਹਨੂੰ ਪਰਮਾਤਮਾ ਉਹਨੂੰ ਯਾਦ ਆਉਂਦਾ। ਤਾਂ ਸਹਸਾ ਸਗਲ ਮਿਟਾਇਆ, ਗੁਰੂ ਹੱਥ ਰੱਖਦੇ ਨੇ ਕਿਸੇ ਬੰਦੇ ਦੇ ਉੱਤੇ, ਉਹਦੇ ਰੋਂ ਰੋਂ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਤਾਂ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਿਹਾ ਸੀ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਪੁੱਛਿਆ ਜੀ ਰਤਨਾਂ ਨਾਲ ਕੀਮਤੀ ਨਾਮ ਤੁਹਾਡੇ ਹਿਰਦੇ ਵਿੱਚ ਵਸ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਪਰ ਕਿਵੇਂ? ਕਹਿਣ ਲੱਗੇ ਜਦੋਂ ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ। ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ ਤੇ। ਪੁੱਛਿਆ ਜੀ ਹੋਇਆ ਕੀ? ਕਹਿਣ ਲੱਗੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਤਾ। ਜਦੋਂ ਚਿੱਤ ਵਿੱਚ ਪਰਮਾਤਮਾ ਆਉਂਦਾ ਨਾ, ਬੰਦੇ ਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਸੜ ਕੇ ਸਵਾਹ ਜਾਂਦੇ, ਪਾਪਾਂ ਦਾ ਕਰਜ਼ਾ ਲੱਥ ਜਾਂਦਾ। ਸੁੱਖ ਸਾਗਰ ਗੁਰ ਪਾਇਆ, ਪਰ ਇਹ ਕਦੋਂ ਭਾਣਾ ਵਾਪਰਨਾ? ਜਦੋਂ ਸੁੱਖਾਂ ਦੇ ਸਾਗਰ ਗੁਰੂ ਸਿਰ ਤੇ ਹੱਥ ਰੱਖਦਾ। ਤਾਂ ਸਹਸਾ ਸਗਲ ਮਿਟਾਇਆ, ਉਸ ਵੇਲੇ ਸਾਰੇ ਡਰ ਸਹਿ ਬੰਦੇ ਦੇ ਦੂਰ ਹੋ ਜਾਂਦੇ। ਹਰ ਕੇ ਨਾਮ ਕੀ ਵਡਿਆਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਭਲਿਆ ਜੇ ਚਾਹੁੰਦਾ ਵੀ ਤੂੰ ਵੀ ਪਰਮਾਤਮਾ ਦੇ ਨਾਮ ਦੀਆਂ ਵਡਿਆਈਆਂ ਕਰਨੀਆਂ ਚਾਹੁੰਦਾ, ਪਰਮਾਤਮਾ ਨੂੰ ਚੇਤੇ ਵਿੱਚ ਰੱਖਣਾ ਚਾਹੁੰਦਾ, ਆਠ ਪਹਿਰ ਗੁਣ ਗਾਇਓ। ਜੇ ਤੂੰ ਚਾਹੁੰਦਾ ਵੀ ਅੱਠੇ ਪਹਿਰ ਮੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਰਹਾਂ, ਅੱਠੇ ਪਹਿਰ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸੀ ਰਹਿ। ਤੇ ਕਹਿਣ ਲੱਗੇ ਇੱਕ ਕੰਮ ਕਰ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ ਗੁਰਪੂਰੇ ਤੇ ਭਾਈ, ਇਹ ਦਾਤ ਜਿਹੜੀ ਹੈ ਨਾ ਸਿਮਰਨ ਦੀ ਭਗਤੀ ਦੀ, ਇਹ ਪੂਰੇ ਗੁਰੂ ਤੋਂ ਮਿਲਣੀ। ਗੁਰੂ ਮਿਹਰ ਦੀ ਨਜ਼ਰ ਕਰਦੇ ਤੇ ਬੰਦਾ ਸੰਤ ਬਣ ਜਾਂਦਾ, ਗੁਰੂ ਮਿਹਰ ਦੀ ਨਜ਼ਰ ਕਰਦੇ ਤੇ ਬੰਦਾ ਦੇਵਤਾ ਬਣ ਜਾਂਦਾ, ਮਹਾਨ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੀ ਵਾਰ ਰਹਾਉ। ਪ੍ਰਭ ਕੀ ਅਕਥ ਕਹਾਣੀ, ਪਰਮਾਤਮਾ ਦੀ ਜਿਹੜੀ ਕਹਾਣੀ ਹੈ ਨਾ, ਕਹਾਣੀ ਤੋਂ ਭਾਵ ਪਰਮਾਤਮਾ ਦੀ ਵਡਿਆਈ ਅਕਥ ਹੈ। ਅਕਥ ਦੇ ਅਰਥ ਨੇ ਜਿਹਨੂੰ ਕਥਿਆ ਨਾ ਜਾ ਸਕਦਾ ਹੋਵੇ, ਜਿਹਨੂੰ ਪ੍ਰੋਪਰ ਬਿਆਨ ਨਾ ਕੀਤਾ ਕਰਕੇ ਬੰਦਾ ਦੱਸ ਸਕੇ, ਜਿਹਨੂੰ ਪਰਮਾਤਮਾ ਦੀਆਂ ਕਥਾ ਕਹਾਣੀਆਂ ਬੰਦੇ ਤੋਂ ਕਥਨ ਤੋਂ ਬਾਹਰ ਆਉਣ ਨਾ ਕਰ ਸਕੇ। ਜਨ ਬੁੱਲ ਹੈ ਅੰਮ੍ਰਿਤ ਬਣ, ਜਿਹੜਾ ਜਨ ਹੈ ਨਾ, ਮਹਾਰਾਜ ਕਹਿਣ ਲੱਗੇ ਤੂੰ ਜਨ ਬਣ ਕੇ ਸੇਵਕ ਬਣ ਕੇ ਉਸ ਪਰਮਾਤਮਾ ਦੀ ਬਾਣੀ ਨੂੰ ਉਚਾਰਨ ਕਰਿਆ। ਬਾਣੀ ਕਿਹੜੀ? ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਮੇਰਾ, ਜਿਸ ਬਾਣੀ ਨੂੰ ਤੁਸੀਂ ਮੱਥਾ ਟੇਕਦੇ ਹੋ, ਇਸ ਬਾਣੀ ਨੂੰ ਉਚਾਰਨਾ, ਪਰਮਾਤਮਾ ਦਾ ਜਸ ਕਰਨਾ, ਨਾਨਕ ਦਾਸ ਵਖਾਣੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਮੈਂ ਤੁਸ ਪਰਮਾਤਮਾ ਦਾ ਦਾਸ ਬਣ ਕੇ ਉਸ ਪਰਮਾਤਮਾ ਦੀ ਵਡਿਆਈ ਕਰਦਾ, ਗੁਰਪੂਰੇ ਤੇ ਜਾਣੀ। ਇਹ ਸਾਰੀਆਂ ਦਾਤਾਂ ਉਸ ਪਰਮਾਤਮਾ ਦੀ ਜਾਣ ਪਹਿਚਾਣ, ਉਸ ਪਰਮਾਤਮਾ ਦੇ ਕਰਦਿਆਂ ਅਕਥ ਕਹਾਣੀਆਂ, ਇਹ ਗੁਰੂ ਤੋਂ ਸਾਨੂੰ ਮਿਲਦੀਆਂ ਜੀ। ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਹੈ ਨਾ, ਉਦੋਂ ਪਰਮਾਤਮਾ ਦੇ ਹਿਰਦੇ ਚਰਨਾਂ ਵਿੱਚ ਬੰਦੇ ਦਾ ਮਨ ਜੁੜਦਾ ਜੇ। ਜਦੋਂ ਮਨ ਜੁੜ ਜਾਏ, ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ, ਫਿਰ ਉਹਨਾਂ ਬਾਰੇ ਮਹਾਰਾਜ ਜੀ ਕਹਿੰਦੇ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਓ, ਜਨ ਕੇ ਸੰਗਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਆਪ ਮੁਕਤ ਹੋ ਜਾਂਦਾ ਹੈ, ਉਹਦੇ ਦਰਸ਼ਨ ਕਰਨ ਵਾਲੇ ਵੀ ਮੁਕਤ ਹੋ ਜਾਂਦੇ। ਸਤਿਗੁਰੂ ਕਿਰਪਾ ਕਰ, ਤੁਸੀਂ ਵੱਡਿਆਂ ਭਾਗਾਂ ਵਾਲੇ ਪਰਮਾਤਮਾ ਨੂੰ ਚਿੱਤ ਵਿੱਚ ਵਸਾਉਣ ਦੀ ਖਾਤਰ ਗੁਰੂ ਘਰ ਵਿੱਚ ਰਹੋ ਜਿਉਂਦੇ ਹੋ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਇੱਕ ਦਿਨ ਵਾਹਿਗੁਰੂ ਜ਼ਰੂਰ ਕਿਰਪਾ ਕਰਨਗੇ, ਸਾਡੇ 'ਤੇ ਮਿਹਰ ਦੀ ਨਜ਼ਰ ਕਰਨਗੇ, ਰੋਮ ਰੋਮ ਵਿੱਚ ਨਾਮ ਵਸੇਗਾ, ਜਿਸ ਦਿਨ ਵਸ ਗਿਆ ਉਸ ਦਿਨ ਸੰਸਾਰ ਵਿੱਚ ਆਉਣਾ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਚਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਚਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਕਰ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਥ ਸਵਾਮੀ ਸਕਮਨ ਵਸਾਰੰ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵਨ ਨਾਮ ਦਿਨ ਕਾ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਬਟ ਹੋ ਜਿਸ ਦੀਆਂ ਵਡਿਆਈਆਂ ਕਾਹੇ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਜੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰਿ ਅਨਹਦ ਵਾਜੇ ਅਨ ਦਸਣਾ ਵਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਿਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੀ ਅਨਹਾ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਜ ਦੇ ਦਾਈ ਦਾਇਆ ਕਿਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सत्संग जी, बोलो जी। वाहिगुरु वाहिगुरु, एक ओंकार श्री वाहिगुरु जी की फतेह। श्री भगवती जी सहाय वास बोरी पाचे दसवीं प्रथम भगवती समर कहे गुरु नानक लेते आए, फिर अंकित गुरु ते अमरदास रामदास से हुए सहाय। अर्जुन हर गोविंद सिमरो श्री हर राय, श्री हर कृष्ण त्याग सब दुख जाए। तेग बहादुर सिमर आकान दयावेता है, सब थाई हुए सहाय दसवें पातशाह। गुरु गोबिंद सिंह जी महाराज सब थाई हुए सहाय, दसा पाची के पितरात्मक स्वरूप साहब श्री गुरु ग्रंथ साहब ने पास दर दते अंतर के घर से बोलो जी। वाहेगुरु ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਾਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇਹ ਕੰਡੇਟ ਕੀਤਾ ਤੇ ਨਾ ਪਿਆਰਿਆ ਤੇ ਤਿਆਰਿਆਂ ਦੀ ਕਮਾਈ ਦਿੱਤੇ ਅੰਦਰ ਕੇ ਬੋਲੋ ਜੀ। ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਸੀ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਦੇ ਚੜੇ ਆਰ ਨਾ ਚੜਾਏ ਗਏ, ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ, ਧਰਮ ਨੇ ਆ ਰਿਹਾ ਸੀ ਕਿਸੇ ਤੇ ਕੇਸਾ ਸਵਾਸਾ ਸਿੰਘ ਨਿਭਾਇਆ, ਤਿੰਨਾਂ ਦੀ ਕਮਾਈ ਦਿੱਤੇ ਅੰਦਰ ਕੇ ਬੋਲੋ ਜੀ। ਵਾਹਿਗੁਰੂ ਪੰਜਾਂ ਤਖ਼ਤ ਆਤਮ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ, ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਖ ਦੇ ਕੇ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੂੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਜੀ ਪ੍ਰਭਾਵ ਪੰਥ ਸਦਾ ਸਹਾਇਤ ਦਿਓ, ਗੁਰਦੁਆਰਾ ਨੇ ਕਾਲਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਦਿ ਦੇ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਤ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨੋਟਿਆਂ ਦੀ ਓਟ ਗੁਰੂ, ਨਿਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਗ੍ਰੰਥ ਅਵਤਾਰ ਜੀ, ਦੋਏ ਕਰ ਜੋੜ ਕਰੋ ਅਰਦਾਸ, ਤੂੰ ਭਾਵੇ ਤਾਂ ਰਾਸ। ਹੇ ਗਰੀਬ ਨਿਵਾਸ ਜੀ, ਆਪ ਜੀ ਦੇ ਚੰਨ ਕਾਉਣਾ ਅਰਦਾਸ ਬੇਨਤੀ ਆਪਣੇ ਬਖਸ਼ਿਸ਼ ਕੀਤੀ ਹੈ। ਗਰੀਬ ਨਿਵਾਸ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ, ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹੱਕ ਦਤਾਰ ਜੀ, ਬੇਅੰਤ ਬਾਣੀਆਂ ਦੇ ਪਾਠ ਹੋਏ, ਐਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਦੇ ਆਸਰਾ ਗੁਰੂ ਆਦਿ ਕੀਰਤਨ ਕੀਤੇ ਨੇ, ਵਿਦਵਾਨ ਵੀਰਾਂ ਨੇ

ਸੁੱਖਾਂ ਦਾ ਪ੍ਰਕਾਸ਼ ਕਰੋ, ਦੇਹ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ, ਗੀਬਨ ਮਹਾਰਾਜ ਕਿਰਪਾ ਕਰੋ, ਆਪਣੀ ਬਖਸ਼ਿਆ ਦਾਤਾ ਲੱਗ ਰਿਹਾ ਤੁਰ ਸਾਹਿਬ ਜੀਆਂ ਪ੍ਰਵਾਨ ਕਰਨੀ। ਗੁਰੂ ਗੀਬਨ ਮਹਾਰਾਜ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਦੀ ਬਖਸ਼ੋ, ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਕਰਦਾ ਕਰੋ। ਗਰੀਬਨ ਮਹਾਰਾਜ ਕਿਰਪਾ ਕਰੋ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਬੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਗੀਬਨ ਮਹਾਰਾਜ ਕਿਰਪਾ ਕਰੋ ਦਾਤਾਰ, ਖਾਲਸਾ ਪੰਥ ਸਿੱਖ ਕੌਮ ਨੂੰ ਏਕ ਦਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਰੋਜ ਦਾਲ ਬਖਸ਼ੋ, ਚਾਨਣ ਨਾ ਜੋੜੋ, ਗੁਰਬਾਣੀ ਦਾ ਪਿਆਰ ਬਖਸ਼ੋ, ਹਰ ਮੈਦਾਨ ਦੀਵਾਨ ਫਤਿਹ ਬਖਸ਼ ਕਰ ਇਬਾਦਤਾਂ ਕਰੋ ਜੀ। ਗੁਰੂ ਗੀਬਨ ਮਹਾਰਾਜ ਕਿਰਪਾ ਕਰੋ, ਦੂਰ ਦਰਾਜ ਘਰਾਂ ਬੈਠੀਆਂ ਲਾਈਵ ਖਤਾ ਕੀਤੀ ਸਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲੇਖੇ ਲਾਓ ਤੇ ਤਾਰਾ ਆਪਣੀ ਬਖਸ਼ਿਸ਼ ਕੀਤੀ ਸੰਗਤਾਂ ਨੂੰ ਬਖਸ਼ੇ ਨੇ। ਸੰਗਤਾਂ ਆਪਦੇ ਚਾਨਣ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਤ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤਾਂ ਸੰਗਤਾਂ ਮਾਇਆ ਭੇਟਾ ਘਰ ਦੀ ਚਾਨਣ ਪ੍ਰਵਾਨ ਕਰੋ, ਬਖਸ਼ਕਰ ਸਾਹਿਬ ਦੀ ਕਮਾਈਆਂ ਸਬਰ ਕਰੋ, ਘਰ ਜਵਾਦ ਬਦਤਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ। ਤਾਰ ਮੇਰਾ ਅੰਦਰ ਆਓ ਸੇਵਾ ਪ੍ਰਵਾਨ ਕਰੋ, ਭੁੱਲਾ ਚੁੱਕਾ ਮਾਈ ਬਖਸ਼ੋ, ਪਿਤਰ ਕੁਨਾਮੀ ਬਖਸ਼ੇ ਪ੍ਰੰਤ ਲੜੀ ਵਾਸਤੇ ਅੱਜ ਘਰ ਘਰ ਵਾਸਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਾਨਣ ਤੁਹਾਨੂੰ ਅੱਜ ਮਦਤਾਰ ਕਿਰਪਾ ਕਰੋ। ਸਹੀ ਪਿਆਰੇ ਮੇਰਾ ਜਿਹੜਾ ਮੈਂ ਆਪਦਾ ਨਾਮ ਜਿਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਗੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ।

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਹਿਬ ਸਿੰਘ ਜੀ ਮਾਰੇ ਬਖਸ਼ੀ ਕੀ ਕਿਹਾ ਸਕਦੇ ਹਾਂ, ਅੰਮ੍ਰਿਤ ਲੈ ਕੇ ਇੱਥੇ ਸਰਗਰਮਾਣੀ ਆਸਾ ਕੀ ਵਾਰਸ ਪੂਰ ਕੀਤੇ ਸਰਮ ਕੀਤੇ ਨੇ, ਪਰੰਤੂ ਅੱਜ ਹੁਕਮਨਾਮੇ ਕਥਾ ਵਿਚਾਰ ਸਰਮ ਕੀਤੀ ਹੈ। ਸਾਧ ਸਿੰਘ ਦੇ ਅੱਜ ਦਾ ਸਵਾਲ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ, ਔਰ ਸਾਧ ਸਿੰਘ ਦਰਸ਼ਨ ਤੁਹਾਨੂੰ ਪਤਾ ਹੈ ਕਿ ਪਿਤਰਗਵਾਈ ਦੇ ਨੜੀ ਵਾਸਤੇ ਅੱਜ ਪਰ ਚੱਲ ਰਹੇ ਨੇ। ਸੋ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਜੀ ਨੂੰ ਪਿਤਰਗਵਾਈ ਦੀ ਨੜੀ ਵਾਸਤੇ ਅੱਜ ਪਰ ਸਰਮ ਕਰਾਉਣਗੇ। ਸੋ ਆਪ ਸੰਗਤਾਂ ਹਰ ਰੋਜ਼ ਜ਼ਰੂਰ ਗੁਰੂ ਆਓ, ਹਾਜ਼ਰੀ ਭਰਿਆ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ, ਆਪ ਸੰਗਤਾਂ ਜ਼ਰੂਰੀ ਬੇਨਤੀ ਹੈ ਕਿ 17 ਮਈ ਨੂੰ ਗੁਰੂ ਘਰ ਹੇਵਟ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ। ਸੋ ਸਾਰੇ ਸੰਗਤਾਂ ਨੂੰ ਵਾਰ ਵਾਰ ਬੇਨਤੀ ਹੈ ਕਿ ਜਿੰਨਾ ਤੱਕ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਗੁਰੂ ਘਰ ਹੇਵਟ ਸਵੇਰੇ 10 ਵਜੇ ਹਾਜ਼ਰ ਹੋ ਕੇ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ। ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਨਾਸਾ ਸੋਥ ਹਾਲੀ ਕੰਸਟਰਕਸ਼ਨ ਹੋ ਰਹੀ ਹੈ, ਜਿਸ 'ਤੇ ਕਾਫੀ ਖਰਚਾ ਹੋ ਰਿਹਾ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਇਸ ਕਾਰਜ ਵਾਸਤੇ ਹਿੱਸਾ ਪਾਇਆ ਹੈ। ਸੋ ਵਟਪਾਗੇ ਹੁਸਾਰ ਸਿੰਘ ਜਿਹੜੇ ਜਿਹੜੇ ਮਾਇਆ ਪੇਟਾ ਕੀਤੀ ਵਟਪਾਗੇ ਹਨ, ਸੋ ਜਿਨ੍ਹਾਂ ਤੱਕ ਆਪਣਾ ਅਜੇ ਸੇਵਾ ਨਹੀਂ ਕੀਤੀ, ਮੈਂ ਸਾਰੇ ਬੇਨਤੀ ਹੈ ਆਪਣਾ ਦਸਵੰਧ ਸਫਲ ਕਰਦਿਆਂ ਜ਼ਰੂਰ ਮਾਇਆ ਦਿਓ। ਇਹ ਸਾਰੇ ਕਾਰਜ ਅਸੀਂ ਸਾਰੀ ਬੜੀ ਚੜ੍ਹਦੀ ਕਲਾ 'ਚ ਸੰਪੂਰਨ ਕਰ ਸਕੀਏ। ਹੁਸਾਰ ਸੰਗਤ ਜੀ, ਇਹ ਤੁਹਾਡਾ ਸਾਰਿਆਂ ਦਾ ਆਪਣਾ ਕਾਰਜ ਹੈ। ਹੁਸਾਰ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 15 ਮਈ ਨੂੰ ਹੈ ਜੇੜ ਦੇ ਮਹੀਨੇ ਦੀ ਸੰਗਰਾਂਦ, ਆਪ ਹਾਜ਼ਰੀਆਂ ਭਰੋ। 17 ਮਈ ਨੂੰ ਛੋਟਾ ਘੱਡੂਕਾਰਾ ਕਾਨੂੰਆਂ ਦੇ ਸ਼ਾਮ ਵਾਲਾ ਗੁਰਦਾਸਪੁਰ ਜ਼ਿਲ੍ਹੇ 'ਚ, ਸਤਿ ਸੰਗਤ ਜੀ, ਜਿਸ ਵਿੱਚ 10-12 ਹਜ਼ਾਰ ਤਕਰੀਬਨ ਸਿੰਘ ਸੰਗਣੀਆਂ ਬੱਚੇ ਸ਼ਹੀਦ ਹੋਏ ਸਨ। ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ 17 ਤਰੀਕ ਉਹਨਾਂ ਸਾਰਿਆਂ ਨੂੰ ਯਾਦ ਕਰਨਾ ਅਤੇ ਉਹਨਾਂ ਦੀ ਭੇਟ ਕਰਨੀ ਹੈ। ਸਤਿ ਸੰਗਤ ਜੀ, ਭਾਈ ਭਿੰਦਰਪਾਲ ਸਿੰਘ ਦੀ ਹੱਡ ਪਰ ਕਥਾ ਕਰ ਰਹੇ ਨੇ। ਸੋ ਜਿਹਨਾਂ ਦਾ ਸ਼ਾਮਾਂ ਨੂੰ ਟਾਈਮ ਹੁੰਦਾ 7 ਤੋਂ ਲੈ ਕੇ 7:30 ਤੋਂ ਲੈ ਕੇ 8:45 ਤੱਕ, 7:30 ਤੋਂ 8:45 ਤੱਕ, ਆਪ ਸੰਗਤ ਬੇਨਤੀ ਜ਼ਰੂਰ ਆਓ ਅਤੇ ਇਸ ਸਮੇਂ ਦਾ ਡਾਕਟਰ ਨੂੰ ਯਤਨ ਕਰੋ। ਸਤਿ ਸੰਗਤ ਜੀ, 27 ਮਈ ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਗੁਰੂ ਘਰ ਸਹਿਣੋ ਜੀ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਗੁਰੂ ਘਰ ਸਹਿਣੋ ਜੀ 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ। ਇਸ ਸਮੇਂ ਜ਼ਰੂਰ ਹਾਜ਼ਰੀਆਂ ਭਰਿਆ ਜੀ, ਆਓ ਭਾਈ ਸਾਹਿਬ ਤਿਆਰ ਨੇ ਲੜੀ ਵਾਸਤੇ ਆਰੰਭ ਕਰਨਗੇ। ਇਹ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਆਪ ਸਮੂਹ ਸੰਗਤਾਂ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਨਿਤਾਂ ਪ੍ਰਤੀ ਜੁੜਦੇ ਹੋ। ਅੱਜ ਵੀ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਪਾਵਨ ਪਵਿੱਤਰ ਅੰਗ 136 ਤੋਂ ਆਪਾਂ ਅੱਜ ਅੱਗੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਤਨਾਮ ਵਾਹਿਗੁਰੂ ਸਾਹਿਬ ਜੀਓ,

ਮਹੱਲਾ ਪਹਿਲਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹਾ, ਦਸਵੇਂ

ਪਿੱਛੇ ਪੱਤਲ ਸਦੇਹੋ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਮਹੱਲਾ ਪਹਿਲਾ। ਦਸ ਬਾਲ ਤਨ ਬੀਸਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ ਪਚਾਸੀ ਪਗ ਖਿਸੈ, ਸੱਠੀ ਕੇ ਗੋਡੇ ਪਾ ਆਵੈ।

ਟੰਡੋਲਿਮ ਢੂੰਡਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ ਪੌੜੀ। ਤੂੰ ਕਰਤਾ ਪੁਰਖ ਅਗੰਮ ਹੈ, ਸਭ ਸ੍ਰਿਸ਼ਟ ਉਪਾਤੀ, ਰੰਗ ਪਰੰਗ ਉਪਾਰਜਨਾ, ਬਹੁ ਬਹੁ ਵਿਧ ਭਾਤੀ। ਤੂੰ ਜਾਣ ਹੈ ਜਿਨ ਉਪਾਈ ਹੈ, ਸਭ ਖੇਲ ਤੁਮਾਤੀ, ਇਕ ਆਵਹਿ ਇਕ ਜਾਹੀ ਉਠ, ਬਿਨ ਨਾਵਹਿ ਮਰ ਜਾਤੀ।

ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ ਜਿਨ ਰਚ ਰਚਿਆ ਤਿਸਹਿ ਨ ਜਾਣੈ ਅੰਧਾ ਅੰਧ ਕਮਾਏ

ਇੱਕ ਹੈ, ਤੁਧ ਦੂਜਾ ਖੇਲ ਰਚਾਇਆ। ਹਉ ਮੈਂ ਗਰਭ ਉਪਾਇ ਕੈ, ਲੋਭ ਅੰਤਰ ਜਨਤਾ ਪਾਇਆ। ਜਿਉ ਭਾਵੈ ਤਿਉ ਰੱਖ ਤੂੰ, ਸਭ ਕਰੇ ਤੇਰਾ ਕਰਾਇਆ। ਇੱਕ ਨਾ ਬਖਸਹਿ ਮੇਲ ਲਹੇ, ਗੁਰਮਤੀ ਤੁਦੈ ਲਾਇਆ। ਇੱਕ ਖੜੇ ਕਰਹਿ ਤੇਰੀ ਚਾਕਰੀ, ਵਿਣ ਨਾਵੈ ਹੋਰ ਨਾ ਪਾਇਆ। ਹੋਰ ਕਾਰ ਵੇਕਾਰ ਹੈ, ਇੱਕ ਸੱਚੀ ਕਾਰ ਲਾਇਆ। ਪੁੱਤ

ਮਿਲ ਰਹਾ ਮਲ ਧਾਰੀ, ਦੁਰਮਤ ਮਤ ਵਿਕਾਰ, ਨਾ ਹਉ ਨਾ ਮੈਂ ਨਾ ਹੋਵਾ, ਨਾਨਕ ਸ਼ਬਦ ਵਿਚਾਰ। ਮਹੱਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ, ਅੰਧਾ ਭੂਲ ਪਿਆ ਜਮ ਜਾਲੇ, ਵਸਤ

ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਨਾਨਕ ਨਾਉ ਖੁਦਾਇ ਕਾ ਦਿਲ ਹੱਛੈ ਮੁਖ ਲੇਹੂ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ। ਜਾਹੋ ਨਾਹੀ ਤਾ ਕਿਆ ਆਖਾ, ਕਿਹੋ ਨਾਹੀ ਕਿਆ ਹੂਆ, ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਭਰ ਧੂਵਾਂ, ਆਪ ਨਾ ਬੁਝਾ ਲੋਕ ਬੁਝਾਈ।

ਸਾਹ ਤਿਸ ਭਾਵ ਸੀ, ਤਸਵੀ ਸਾਹ ਤਿਸ ਭਾਵ ਸੀ, ਨਾਨਕ ਰੱਖੈ ਲਾਜ ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾ ਮਾਤਾ ਭਰੇ ਜਾ ਮੁਰਦਾਰ ਨਕਾਏ।

ਆਏ ਪੌੜੀ, ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੈ ਦੇ ਵਾਪਾਰਾ, ਸਤਿਗੁਰ ਤੁਠੈ ਪਾਈਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿ

ਇੱਕ ਸੁਬਾਜਹੁ ਦੂਜਾ ਕੋ ਨਹੀਂ, ਕਿਸੇ ਅੱਗੇ ਕਰੇ ਪੁਕਾਰਾ। ਇੱਕ ਨਿਰਧਨ ਸਦਾ ਭੌਕ ਦੇ, ਇੱਕ ਨਾ ਭਰੇ ਤੁਜਾਰਾ। ਵਿਣ ਨਾ ਵੈ ਹੋਰ ਧਨ ਨਾਹੀ, ਹੋਰ ਵਿਖਿਆ

ਲਹਿ ਨਾ ਚਾਉ ਪਵੜੀ ਬਦ ਫੈਲੀ ਗੈ ਬਾਨਾ ਖਸਮ ਨਾ ਜਾਣਈ ਸੋ ਕਹੀਐ ਦੇਵਾਨਾ ਆਪ ਨਾ ਪਛਾਣਈ।

ਸਲੂਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ।

ਬੋਲ ਵਿਨਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀ ਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕੱਟਿਆ ਰਹੀ ਸੁਪੱਲਰਵਾੜ ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੇ ਉਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪੱਖਾ ਪਾਏ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੁਮਲ ਸਜਾਏ ਰਸ ਕਸ ਟੱਟਰ ਪਾਈਐ ਤਪੈ ਤੈ ਵਿਲਲਾਏ ਭੀ ਸੋ ਭੋਗ ਸੰਭਾਲੀਐ ਦਿੱਚੈ ਅਗ ਜਾ ਲਾਏ

ਚੰਗੇਰਿਆ ਆਪਨੜੈ ਮਨ ਚਿਤ ਕਹਿਣ ਚੰਗੇਰਿਆ ਜਮ ਰਾਜੈ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਾਰਾਮ ਕਿਆ ਨਾ ਜਾਣਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ

ਦਾਸ ਮਹੱਲਾ ਪਹਿਲਾ। ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆ ਗੰਢ

ਮੂਰਖ ਗੰਢ ਪਵੈ ਮੋਹ ਮਾਰ, ਨਾਨਕ ਆਖੈ ਇਹੋ ਵਿਚਾਰ। ਸਿਫਤੀ ਗੰਢ ਪਵੈ ਦਰਬਾਰ, ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਖਜਾਨੇ ਪਾਈਐ ਖੋਟੇ ਸਟੀਐ ਬਾਹਰ ਵਾਰ। ਖੋਟੇ ਸੱਚੀ ਦਰਗਹਿ ਸੁੱਟੀਐ ਕਿਸ ਆਗੈ ਕਰਹਿ ਪੁਕਾਰ। ਸਤ ਗੁਰ ਪਿੱਛੇ ਭੱਜ ਪਵਹਿ ਏਹਾ ਕਰਨੀ ਸਾਰ। ਸਤ ਗੁਰ ਖੋਟੇ ਹੋ ਖਰੇ ਕਰੇ ਸ਼ਬਦ ਸਵਾਰਨ ਹਾਰ। ਸੱਚੀ ਦਰਗਾਹ ਮੰਨੀਐਨ ਗੁਰ ਕੈ ਪ੍ਰੇਮ ਪਿਆਰ, ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ। ਸਲੋਕ ਮਹੱਲਾ ਪਹਿਲਾ।

ਏਕ ਤੂਈ ਮਹੱਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜ਼ੇਰ ਜਿਮੀ, ਅਸਤ ਏਕ ਦਿਗਰ ਕੋਈ। ਏਕ ਤੂਈ ਮਹੱਲਾ ਪਹਿਲਾ। ਨਾ

ਇੱਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਮਹੱਲਾ ਪਹਿਲਾ।

ਜਾਣਿਆ ਵਿਣ ਨਾਵੇ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ।

ਨਦੀਆ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹਾ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹਾ।

ਗੱਲਾ ਘਰ ਆਵੈ ਜਾ ਤੁਦ ਭਾਵੈ ਨਾ ਏ ਰਚਾਵੈ ਤੁਦ ਭਾਣੇ ਤੂੰ ਭਾਵੈ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ।

ਆਪ ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ ਸਤਿਗੁਰ ਆਖੈ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹਾ ਭਗਤ ਸੁਸਾਰ ਗੁਰਮੁਖ ਪਾਈਐ ਮਨ ਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੈ ਦਰ ਜਾਏ ਸੱਚ ਚੁਆਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਆਧੇਰੈ ਰਾਹੁ ਨ ਕੋਈ ਵਿਚ ਹਉ ਮੈਂ ਕਰ ਦੁਖ ਰੋਈ ਕਹੁ ਨਾਨਕ ਕਿਨ ਬਿਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾ ਤੈਸੈ ਸਾਰੀਆ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ ਭਗਤ ਆਪੇ ਮੇਲਿਆਂ ਜਿਨੀ ਸੱਚੋ ਸੱਚ ਕਮਾਇਆ।

ਆਨੰਦ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ, ਜਿਨੀ ਅਨਦਿਨ ਨਾਮ ਧਿਆਇਆ, ਦਾਸਨ ਦਾਸ ਹੋਏ ਕੈ, ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮਾਂ ਕੈ ਦਰ ਮੁਖ ਉਜਲੇ, ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਸੱਚੈ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸੁਬਾਹੀ ਸਾਲਾਹਾ, ਜਿਨੀ ਧਿਆਇਆ ਇੱਕ ਮਨ, ਸੇਈ ਪੂਰੇ ਸਾਹਾ, ਵਖਤ ਹੈ ਉੱਪਰ ਲੜ ਮੂਏ, ਵਖਤ ਹੈ ਉੱਪਰ ਲੜ ਮੂਏ, ਦੂਜੇ

ਭੁੱਖ ਤਿੱਖਾ ਦੋਇ ਭੌਕੀ ਆ, ਖਾਧਾ ਹੋਏ ਸੁਆਹਾ, ਭੀ ਖਾਣੇ ਸਿਉ ਦੋਸਤੀ, ਚੌਥੇ ਆਈ ਊਂਗ, ਅੱਖੀ ਮੀਟ ਪਵਾਰ ਗਿਆ, ਭੀ ਉੱਠ ਰਚਿਓ ਨਵਾਦ, ਸਹਿ ਵਰਿਆਂ ਦੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਭਾਉ ਹੋਏ, ਨਾਨਕ ਸਾਹਿਬ ਮਨ ਵਸੈ, ਸੱਚਾ ਨਾਵਣ ਹੋਏ। ਮਹੱਲਾ ਦੂਜਾ, ਸੇਈ ਪੂਰੇ ਸਾਹ, ਜਿਨੀ ਪੂਰਾ ਪਾਇਆ,

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੀ ਤੇ ਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਸਿਰ ਨ ਰਹਾਈ ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸੇਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੋਂ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਬੜੇ ਰਸਪਿੰਨੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ ਸਿੱਖੀ ਸਿਰ ਤੇ ਭਰੋਸੇ ਵਾਲਾ ਜੀਵਨ ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ। ਗੁਰੂ ਕੇ ਲੰਗਰ ਵੀ ਸਾਰਾ

ਤੇਰੇ ਪਿਤਾ ਜੀ ਵੱਲ ਹੱਥ ਵਧਾਏ ਤੇ ਦੋਵੇਂ ਕੁਜਿਆਂ ਤੇ ਸਾਹਿਬ ਜੀ ਨੇ ਹੱਥ ਰੱਖਣਾ ਕੀਤਾ। ਕਹੇ ਮੈਂ ਸਾਰੇ ਇਹ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਐਸੇ ਸਤਿਗੁਰੂ ਦੀਨ ਦਿਆਲ ਸਤਿਗੁਰੂ ਕਲਗੀਧਰ ਪਿਤਾ ਜੀ ਬਾਲ ਅਵਸਥਾ ਵਿੱਚ ਉਹਨਾਂ ਨੇ ਨਿਰਣਾ ਕੀਤਾ ਕਿ ਅਸੀਂ ਸਾਰੇ ਸੰਸਾਰ ਦੇ ਭਲੇ ਲਈ ਦੁਸ਼ਟ ਦੋਖੀਅਨ ਫਕਰ ਪਛਾੜੋ, ਹਮਰੇ ਸਭ ਬੈਰੀਅਨ ਸੰਘਾਰੋ। ਜਿਹੜੀ ਬਾਣੀ ਲਿਖੀ ਹੈ ਉਸ ਤੇ ਨਿਤਰੇ ਨੇ, ਦੁਸ਼ਟ ਦੋਖੀਆਂ ਦਾ ਖਾਤਮਾ ਕੀਤਾ ਤੇ ਬਾਏ ਗਈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਡੀ ਰੱਖਿਆ, ਸਾਡੀ ਲਾਜ ਰੱਖੀ, ਹਿੰਦੁਸਤਾਨ ਦੀ ਲਾਜ ਰੱਖੀ, ਭਾਵੇਂ ਆਪਣਾ ਸਾਰਾ ਹੀ ਪਰਿਵਾਰ ਕੁਰਬਾਨ ਕਰ ਦਿੱਤਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰ। ਦੀਨ ਆਖਦੇ ਨੇ ਜਿਹਦਾ ਕੋਈ ਆਸਰਾ ਨਾ ਹੋਵੇ। ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ, ਗੁਰਸਬਦੀ ਸੱਚ ਜਾਣ। ਕਲਗੀਧਰ ਪਿਤਾ ਜੀ ਨੇ ਸਾਡੇ ਲਈ, ਸਾਡੇ ਧਰਮ ਦੇ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਪਟਨੇ ਦੀ ਧਰਤੀ ਤੇ ਆਉਣਾ ਕਰਦੇ ਹਨ। ਅੱਜ ਆਪਾਂ ਸਾਰੇ ਹੀ ਦਿਨ ਦੀਵਾਨ ਸਜਣੇ ਹਨ, ਜਿਨ੍ਹਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਆਪ ਜੀ ਸ਼੍ਰਵਣ ਕਰ ਰਹੇ ਹੋ। ਆਓ ਅਗਲਾ ਜਿਹੜਾ ਸ਼ਬਦ ਹੈ ਉਸ ਤੋਂ ਪੜ੍ਹ ਕੇ ਸਮਾਪਤ।

ਸੋਚਤ ਦੀ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪ੍ਰਤੀ ਸਾਂਝੀ ਕਰੋ ਜੀ। ਵਾਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤ ਸੰਗਤ ਜੀ, ਹੁਣ ਸਾਡੇ ਅਤੀ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਵਚਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਤੋਂ ਪਹਿਲਾਂ ਸਾਡੇ ਪਰਮ ਸਤਿਕਾਰਯੋਗ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਡੀ ਕੌਮ ਦੇ ਇਸ ਵੇਲੇ ਤਾਂ ਮੈਂ ਇਹੀ ਕਹਾਂਗਾ ਕਿ ਸਾਡੇ ਗੁਰਮਤ ਪ੍ਰਚਾਰਕਾਂ ਦੇ ਸਰਪ੍ਰਸਤ ਜੀਵਨ ਵਾਲੇ ਘੱਟ ਵਿਰਲੇ ਮਨੁੱਖ ਗੁਰਮਤ ਦੇ ਗਾਡੀ ਰਾਹ ਦੇ ਪਾਂਧੀ ਹੁੰਦੇ ਨੇ ਔਰ ਸਤਿਗੁਰਾਂ ਦੇ ਨੇ ਤੇ ਪਾਰ ਬਖਸ਼ਿਸ਼ ਸਾਨੂੰ ਦਰਸਾ ਰਹੇ ਸੀ ਦਸਮ ਪਾਤਸ਼ਾਹ ਦੇ ਜੀਵਨ ਦੇ ਉਹ ਤੱਤ ਉਹ ਸੱਚ ਜਿਹੜਾ ਇਹਨਾਂ ਦਿਨਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੇ ਨੇ। ਇਹ ਦਿਨ ਸਾਡੇ ਸਾਰਿਆਂ ਦੇ ਲਈ ਖਾਸ ਨੇ, ਵਿਸ਼ੇਸ਼ ਨੇ। ਸਿੱਖ ਹਿਸਟਰੀ ਦੇ ਪ੍ਰਸੰਗ ਵਿੱਚ ਅਗਰ ਵੇਖਦੇ ਹਾਂ ਤੇ ਆ ਜੋ ਕੰਟੈਂਪਰੇਰੀ ਪੀਰੀਅਡ ਸਾਡਾ ਗੁਜ਼ਰ ਰਿਹਾ ਨਾ, ਔਰ ਜੋ ਗੁਰੂ ਕਾਲ ਸੀ ਉਸ ਵਿੱਚ ਦਸਮ ਪਾਤਸ਼ਾਹ ਔਰ ਖਾਲਸਾ ਰਾਜ ਇੱਕ ਬ੍ਰਿਜ, ਸਾਰੀ ਹਿਸਟਰੀ ਦਾ ਅਗਰ ਐਨਾਲਿਸਿਸ ਕਰੀਏ ਤਾਂ ਸਾਨੂੰ ਵਰਤਮਾਨ ਸਮੇਂ ਜੋ ਕੁਝ ਵਾਪਰ ਰਿਹਾ ਉਹ ਸਮਝ ਆਉਣਾ ਸ਼ੁਰੂ ਹੋਏਗਾ। ਬੜੇ ਸੰਖੇਪ ਵਿੱਚ ਗਿਆਨੀ ਜੀ ਨੇ ਸਾਨੂੰ ਦਸਮ ਪਾਤਸ਼ਾਹ ਨੇ ਕਰਾਮਾਤ ਕਿਉਂ ਨਹੀਂ ਵਿਖਾਈ ਸਾਨੂੰ ਬਹਾਦਰ ਬਣਾਉਣ ਲਈ। ਅਸੀਂ ਵੀ ਅੱਜ ਸੋਚ ਕੇ ਆਏ ਸੀ ਕਿ ਹੋਰ ਕੀਰਤਨ ਕਰਾਂਗੇ, ਪਰ ਮਨ ਵਿੱਚ ਆਇਆ ਕਿ ਕਿਉਂ ਨਾ ਅੱਜ ਆਪਾਂ ਸਾਰੇ ਉਸੇ ਸ਼ਹੀਦੀ ਦੀ ਗੱਲ ਕਰੀਏ ਜੋ ਦਸਮ ਪਾਤਸ਼ਾਹ ਨੇ ਸਾਡੇ ਸਾਰਿਆਂ ਨੂੰ ਸਮਰੱਥਾ ਸ਼ਕਤੀ ਬਖਸ਼ਣ ਲਈ ਕੀਤੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਨੂੰ ਜੋ ਕਿ ਅੱਲਾ ਯਾਰ ਖਾਨ ਨੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਅੱਛਾ ਬਿਆਨ ਕੀਤਾ। ਉਹਨਾਂ ਦੀਆਂ ਦੋ ਪੁਸਤਕਾਂ ਨੇ, ਇੱਕ ਸ਼ਹੀਦਾਂ ਨੇ ਵਫਾ ਔਰ ਇੱਕ ਗੰਜੇ ਸ਼ਹੀਦਾਂ। ਨਿਰਸੰਦੇਹ ਸਾਨੂੰ ਬੜੇ ਸਰੋਤ ਘੱਟ ਮਿਲਦੇ ਨੇ ਔਰ ਪੰਥ ਪ੍ਰਵਾਨਿਤ ਜਿਹੜੇ ਸਰੋਤ ਨੇ ਉਹਨਾਂ ਨੂੰ ਪ੍ਰਚਾਰਨਾ ਵੀ ਸਾਡਾ ਕਰਤੱਵ ਹੈ। ਦਸਮ ਪਾਤਸ਼ਾਹ ਦੇ ਪ੍ਰਸੰਗ ਦੇ ਵਿੱਚ ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਵਿੱਚ ਬੜਾ ਅੱਛਾ ਉਹਨਾਂ ਨੇ ਫਰਮਾਇਆ, ਹਮਨੇ ਵੀ ਉਸ ਮਕਾਮ ਪੇ ਸਰਸਾ ਨਦੀ ਦਾ ਵਿਛੋੜਾ ਜੋ ਹੈ ਤੁਹਾਨੂੰ ਸਾਰਿਆਂ ਨੂੰ ਉਸ ਪ੍ਰਸੰਗ ਦਾ ਪਤਾ ਹੈ। ਜਦੋਂ ਸਾਹਿਬਜ਼ਾਦੇ ਵਿਛੜ ਗਏ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਚਲੇ ਗਏ ਔਰ ਸਿੰਘਾਂ ਨੇ ਭਾਲ ਸ਼ੁਰੂ ਕਰ ਦਿੱਤੀ ਔਰ ਉਸ ਸਮੇਂ ਦੇ ਹਾਲ ਨੂੰ ਬਿਆਨ ਕੀਤਾ। ਦਸਮ ਪਾਤਸ਼ਾਹ ਫਰਮਾ ਰਹੇ ਨੇ,

ਵਾਪਸ ਆ ਰਹੇ ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਆਪਣੀ ਅਕੀਦਤ ਭੇਟ ਕਰੀਏ, ਆਪਣੀ ਸ਼ਰਧਾਂਜਲੀ ਭੇਟ ਕਰੀਏ। ਕੀਰਤਨ ਦੌਰਾਨ ਅਸੀਂ ਵੀ ਯਤਨ ਕੀਤਾ ਹੈ ਕਿ ਆਪਣੇ ਆਪ ਨੂੰ ਉਸੇ ਪ੍ਰਸੰਗ ਨਾਲ ਜੋੜ ਸਕੀਏ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਡਾ

ಪಾವ

ಪ್ರಕಟತೆ ಅನ್ನದಾರಿ ವಿದ್ಯಾಚರಣ

ਸਾਹਿਬ

ਸਤਿ ਸ਼੍ਰੀ ਅਕਾਲ।

ਸਾਧੂ ਕੇ

Thank you.

कई कोर्ट में उदाहरण

ప్రాణం ఎంత చెప్పలేదు.

0: ਅਗੇ ਪਰਮਾਤਮੋ ਕਰ ਕਰਿਆ ਧਾਰੇ ਸਰਬ ਪਾਵਾ ਪਹਿਲੇ ਦਰਸਾਰੇ
1: ਤਪੱਸਿਆ ਕਰੇ ਅਵਤਾਰ ਨਰਕ ਸਰਬ ਪ੍ਰਿਥਵੀ ਅਵਤਾਰ
0: ਜਿਸੇ ਕਲ ਆਤਮੇ ਜਵੈ ਹਰ ਦੁਰਗਾ ਕੋ ਕੈਸੇ ਗਵੈ
1: ਆਪਸ ਸੋਜੋ ਭਲਾ ਖਾਵੇ ਜਿਸੇ ਭਲਾਈ ਨਿਕਟ ਨਾ ਆਵੇ
0: ਸਰਚੀ ਨੇ ਜਾਤਾ ਮਨੋ ਏਕੋ ਨਾਨਕ ਤਾਕੀ ਨਿਰਮਤ ਹੋਏ
1: ਜਬ ਲਗ ਜਾਣੇ ਮੁਸਤੇ ਕਾਜ ਹੋਏ ਤਬ ਇਸ ਤੋਂ ਸੁਖਨਾ ਹੀ ਕੋਏ
0: ਜਬ ਇਹ ਜਾਣਾ ਮੈਂ ਕਿਸ ਕਰਤਾ ਤਬ ਦਾ ਗਰਭ ਜੋਨ ਮੈਂ ਫਿਰਤਾ
1: ਧਾਰੇ ਕੋ ਸਭ ਲਗ ਨਿਕਲ ਨਾ ਹੀ
0: ਮਗਨ ਧਰਮ ਆਏ ਤਲਕ ਧਰਮ ਰਾਏ ਦੇ ਜਾਏ
1: ਪਾਸੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਹੋ
0: ਚੁੱਕੇ ਲਾਪੂ ਭਾਵਾ ਕ੍ਰਿਸ਼ਨਾ ਆਵਾ ਮਾਇਆ ਪਾਛਾ
1: ਪਾਵਾ
0: ਨਹੀਂ ਤੂੰ ਰਾਜਾ ਸਗੁਣ ਲੋਕ ਵਿਸ਼ੇ ਸਭ ਸਾਜਾ
1: ਰਾਮ ਰਮ ਸਰਬ ਸੁਖ ਹੋਏ ਪ੍ਰਾਪਤ ਹੋਏ
0: ਸੰਤ ਰਾਮ ਨੇ ਆਪੇ ਆਪ ਸਦਾ ਸਦਾ ਨਾਮ ਕਿਹਾ
1: ਜਾਵਨ ਕਰਨੇ ਆਜ ਇਸਕੇ ਹਾਲ ਨਾ ਵਿਚਾਰ
0: ਜੀ ਦੇਖ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਾਪਤ ਹੋਏ
1: ਜੋ ਕਿ ਤੀਨੋ ਸਵਪਨੇ ਰੰਗ ਸਭੇ ਦੂਰ ਸਭੂ ਕੇ ਤੰਗ
0: ਦੂਜਾ ਦੇਖਿਆ ਕਰੇ ਤੋ ਦੇ ਕੇ ਆਪਾਂ ਇੱਕ ਆਪਾਂ
1: ਜਿਸੇ ਆਵੇ ਨਜਾਰੇ ਨਾਨਕ ਸਜੀ ਰਿਹਾ ਕਮਾਏ
0: ਆਪ ਦੇਖਿਆ ਸਮਝਾਇਆ ਆਪੇ ਰੱਖਿਆ ਸਭ ਕਾ ਸਾਥ
1: ਆਪ ਤੀਨੋ ਆਪਣ ਵਿਸਤਾਰ ਸਭੇ ਸਿੱਖਾ ਕਰਨੇ ਹਾਰ
0: ਤੇ ਭਿੰਨ ਕਹੋ ਕਿਛ ਹੋਏ ਥਾਂ ਤੋਂ ਅੰਤਰ ਏਕਾ ਚੱਲੇ
1: ਆਪਣੇ ਚਲੇ ਆਪ ਕਰਨੇ ਹਾਰ ਉਹ ਤਾਂ ਕਰੇ ਰੰਗ ਪਾਲ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਵਰਤਿਆ ਨੀ
0: ਸਤ ਸਤ ਸਤ ਸਤ ਕਿਨਾ ਮਲੇ

संत दुखी

ਮੇਲ ਆਏ

साथ

Thank you.

ओ भोले भोले।

महिमा को मकान लोग

ಪ್ರಭುವೇ.

सुनत सुन बचन कर